0: हाँ ये रिंग अच्छी है, बीवी को पसंद भी आ जाएगी।
1: अरे यस सर, आपकी चॉइस बहुत अच्छी है और ये डिजाइन भी नया है।
0: डिजाइन नया है वो तो ठीक है, लेकिन सोने की प्योरिटी का प्रूफ कहाँ मिलेगा?
2: बनिए एक जागरूक ग्राहक, आज ही डाउनलोड कीजिए BIS केयर ऐप। सोना खरीदने से पहले BIS केयर ऐप पर HUID कोड अवश्य वेरीफाई करें।
3: ਬਈ ਹਰ ਦਿਨ 6 ਤੋਂ 7 ਕਰੋੜ ਵਹੀਕਲਸ ਪੈਟਰੋਲ ਪੰਪਸ ਤੇ ਫਿਊਲ ਭਰਵਾਉਂਦੇ ਨੇ। ਦੇਸ਼ ਵਿੱਚ ਲਗਭਗ 20 ਕਰੋੜ 2 ਵੀਲਰਸ ਅਤੇ 3 ਕਰੋੜ ਕਾਰਸ ਪਿਛਲੇ 2.5 ਸਾਲ ਤੋਂ E20 ਤੇ ਚੱਲ ਰਹੇ ਨੇ।
4: ਸਭ ਤਾਂ ਵਧੀਆ ਚੱਲ ਰਹੇ ਹਨ।
3: ਉਹੀ ਤਾਂ, ਅਗਰ E20 ਤੋਂ ਵਾਕਈ ਕੋਈ ਵਾਈਡ ਸਪਰੈਡ ਪ੍ਰੋਬਲਮ ਹੁੰਦੀ ਤਾਂ ਹੁਣੇ ਤੱਕ ਸਾਹਮਣੇ ਆਉਂਦੀ, ਪਰ ਅਜਿਹਾ ਤਾਂ ਕੁਝ ਹੋਇਆ ਨਹੀਂ। ਇਸ ਲਈ ਰੂਮਰਸ ਤੇ ਨਹੀਂ, ਫੈਕਟਸ ਤੇ ਭਰੋਸਾ ਕਰੋ।
5: ਭਾਰਤ ਸਰਕਾਰ ਦੇ ਉਪਕ੍ਰਮ ਤੇਲ ਵਿਪਣਨ ਕੰਪਨੀਆਂ ਵੱਲੋਂ ਜਾਰੀ।

0: ਹੋਣ ਦੀ ਸੰਭਾਵਨਾ ਹੈ ਪੰਜਾਬ ਸੂਬਾ ਹੁਣ ਸਮਾਬੱਧ ਪ੍ਰਵਾਨਗੀਆਂ ਦੇ ਨਾਲ 125% ਤੱਕ ਮਾਲੀ ਪ੍ਰੋਤਸਾਹਨਾਂ ਦੀ ਪੇਸ਼ਕਸ਼ ਕਰ ਰਿਹਾ ਹੈ ਸ਼੍ਰੀ ਅਰੋੜਾ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਸਨਅਤ ਦੇ ਨਾਲ ਹੈ ਉਹਨਾਂ ਕਿਹਾ ਕਿ ਹੋਰ ਕਿਸੇ ਵੀ ਸੂਬੇ ਕੋਲ ਅਜਿਹੀ ਸਨਅਤ ਪੱਖੀ ਨੀਤੀ ਨਹੀਂ ਹੈ ਮੰਤਰੀ ਨੇ ਕਿਹਾ ਕਿ ਸਰਕਾਰ ਨਵੇਂ ਤਿਆਰ ਕੀਤੇ ਗਏ ਫਾਸਟ ਟਰੈਕ ਪੰਜਾਬ ਸਿੰਗਲ ਵਿੰਡੋ ਸਿਸਟਮ ਰਾਹੀਂ ਸਨਅਤ ਨੂੰ ਆਲਮੀ ਨਿਵੇਸ਼ਕ ਮੰਗਾਂ ਪੂਰੀਆਂ ਕਰਨ ਦੇ ਸਮਰੱਥ ਬਣਾ ਰਹੀ ਹੈ ਨਿਊ ਚੰਡੀਗੜ੍ਹ ਸਥਿਤ ਹੋਮੀ ਬਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ HBCH ਐਂਡ RC ਦੀ ਕੈਂਸਰ ਜੈਨੇਟਿਕਸ ਕਲੀਨਿਕ ਵਿੱਚ ਜਾਂਚੇ ਗਏ ਉੱਤਰੀ ਭਾਰਤ ਦੇ ਕੈਂਸਰ ਪ੍ਰਭਾਵਿਤ 1000 ਪਰਿਵਾਰਾਂ ਵਿੱਚੋਂ ਕਰੀਬ 30% ਪਰਿਵਾਰਾਂ ਵਿੱਚ ਅਜਿਹੇ ਜੈਨੇਟਿਕ ਬਦਲਾਅ ਪਾਏ ਗਏ ਨੇ ਜੋ ਜੈਨੇਟਿਕਸ ਕੈਂਸਰ ਦੇ ਵਧੇ ਹੋਏ ਖਤਰੇ ਨਾਲ ਜੁੜੇ ਹੋਏ ਨੇ ਹਸਪਤਾਲ ਦੇ ਡਾਇਰੈਕਟਰ ਡਾਕਟਰ ਆਸ਼ੀਸ਼ ਗੁਲੀਆ ਨੇ ਦੱਸਿਆ ਕਿ ਜਨਵਰੀ 2025 ਵਿੱਚ ਸ਼ੁਰੂ ਕੀਤੀ ਗਈ ਹਸਪਤਾਲ ਦੀ ਵਿਸ਼ੇਸ਼ ਕੈਂਸਰ ਜੈਨੇਟਿਕ ਕਲੀਨਿਕ ਵੱਲੋਂ ਹੁਣ ਤੱਕ ਉੱਤਰੀ ਭਾਰਤ ਦੇ 1000 ਤੋਂ ਵੱਧ ਪਰਿਵਾਰਾਂ ਦਾ ਮੁਲਾਂਕਣ ਅਤੇ ਕਾਉਂਸਲਿੰਗ ਕੀਤੀ ਗਈ ਹੈ ਇਸ ਦਾ ਉਦੇਸ਼ ਅਜਿਹੇ ਵਿਅਕਤੀਆਂ ਦੀ ਪਛਾਣ ਕਰਨਾ ਹੈ ਜਿਨ੍ਹਾਂ ਵਿੱਚ ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਹੀ ਪਰਿਵਾਰਕ ਲੜੀ 'ਚ ਕੈਂਸਰ ਦਾ ਖਤਰਾ ਹੋ ਸਕਦਾ ਹੈ ਕਲੀਨਿਕ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੈਂਸਰ ਦੀ ਜਲਦੀ ਪਛਾਣ ਰੋਕਥਾਮ ਅਤੇ ਵਿਅਕਤੀਗਤ ਇਲਾਜ ਬਾਰੇ ਮਾਰਗਦਰਸ਼ਨ ਵੀ ਪ੍ਰਦਾਨ ਕਰਦੀ ਹੈ ਇਹ ਖੋਜ ਕੇਂਦਰ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਅਧੀਨ ਟਾਟਾ ਮੈਮੋਰੀਅਲ ਸੈਂਟਰ ਦੀ ਇੱਕ ਇਕਾਈ ਹੈ ਨਗਰ ਰਾਜ ਭਾਸ਼ਾ ਲਾਗੂਕਰਨ ਕਮੇਟੀ ਜਲੰਧਰ ਵੱਲੋਂ ਹਿੰਦੀ ਪੰਦਰਵਾੜੇ 2026 ਦਾ ਸਮਾਪਤੀ ਸਮਾਰੋਹ ਸਰਹੱਦੀ ਸੁਰੱਖਿਆ ਬਲ ਜਲੰਧਰ ਦੇ ਰੰਗਸ਼ਾਲਾ ਵਿਖੇ ਕਰਾਇਆ ਗਿਆ ਹਿੰਦੀ ਪੰਦਰਵਾੜਾ 14 ਸਤੰਬਰ 2026 ਤੋਂ 28 ਸਤੰਬਰ 2026 ਤੱਕ ਕਰਾਇਆ ਗਿਆ ਜਿਸ ਦੌਰਾਨ ਰਾਜ ਭਾਸ਼ਾ ਹਿੰਦੀ ਦੇ ਪ੍ਰਚਾਰ ਪ੍ਰਸਾਰ ਤਹਿਤ ਸਰਕਾਰੀ ਦਫ਼ਤਰਾਂ ਵਿੱਚ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਮੁਕਾਬਲੇ ਕਰਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਆਕਾਸ਼ਵਾਣੀ ਜਲੰਧਰ ਤੋਂ ਅਨਾਊਂਸਰ ਪੂਨਮ ਰਾਣੀ ਨੇ ਵਾਦ ਵਿਵਾਦ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਕਵਿਤਾ ਪਾਠ ਮੁਕਾਬਲੇ ਵਿੱਚ ਉਹ ਦੂਜੇ ਸਥਾਨ ਤੇ ਰਹੇ ਆਕਾਸ਼ਵਾਣੀ ਜਲੰਧਰ ਦੇ ਹੀ ਸੀਨੀਅਰ AO ਸਤੀਸ਼ ਸ਼ਰਮਾ ਕਵਿਤਾ ਪਾਠ ਮੁਕਾਬਲੇ ਵਿੱਚ ਤੀਜੇ ਸਥਾਨ ਤੇ ਰਹੇ ਪ੍ਰੋਗਰਾਮ ਐਗਜ਼ੀਕਿਊਟਿਵ ਪ੍ਰਤਿਸ਼ਠਾ ਚੈਨ ਆਸ਼ੂ ਭਾਸ਼ਣ ਮੁਕਾਬਲੇ ਵਿੱਚ ਦੂਜੇ ਸਥਾਨ ਤੇ ਰਹੇ ਤਸਵੀਰ ਦੇਖ ਕੇ ਕਹਾਣੀ ਲਿਖਣ 'ਚ ਆਕਾਸ਼ਵਾਣੀ ਤੋਂ ਰਜਨੀ ਅਵਲ ਨੰਬਰ ਤੇ ਰਹੇ ਜਦਕਿ ਇਸੇ ਵਿਸ਼ੇ ਤੇ ਦੂਰਦਰਸ਼ਨ ਤੋਂ ਰਮਣੀ ਸੂਦ ਨੇ ਤੀਜਾ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਤੋਂ ਇੰਜੀਨੀਅਰ ਕੌਰਵ ਗੋਸਵਾਮੀ ਨੇ ਆਸ਼ੂ ਭਾਸ਼ਣ ਮੁਕਾਬਲੇ ਵਿੱਚ ਕੌਂਸਲੇਸ਼ਨ ਇਨਾਮ ਆਪਣੇ ਨਾਂ ਕੀਤਾ ਸਮਾਪਤੀ ਸਮਾਰੋਹ ਵਿੱਚ ਡਾਕਟਰ ਸ਼ਿਵਦਾਨ ਸਿੰਘ ਭਦੌਰੀਆ ਪ੍ਰਧਾਨ ਆਮਦਨ ਕਰ ਕਮਿਸ਼ਨਰ ਅਤੇ ਪ੍ਰਧਾਨ ਨਗਰ ਰਾਜ ਭਾਸ਼ਾ ਲਾਗੂਕਰਨ ਕਮੇਟੀ ਜਲੰਧਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਸਮਾਗਮ ਵਿੱਚ ਡਾਕਟਰ ਅਤੁਲ ਫੁਲਸਲੇ ਇੰਸਪੈਕਟਰ ਜਨਰਲ ਅਤੇ ਸ੍ਰੀ ਕਮਲਜੀਤ ਸਿੰਘ DIG ਫਰੰਟੀਅਰ ਸਦਰ ਮੁਕਾਮ ਸਰਹੱਦੀ ਸੁਰੱਖਿਆ ਬਲ ਜਲੰਧਰ ਛਾਉਣੀ ਦੀ ਖਾਸ ਮੌਜੂਦਗੀ ਰਹੀ ਜਲੰਧਰ ਦੇ ਜ਼ਿਲ੍ਹਾ ਮੈਜਿਸਟਰੇਟ ਵਰਜੀਤ ਵਾਲੀਆ ਨੇ ਭਾਰਤੀ ਸਿਵਲ ਸੇਵਾਵਾਂ ਕੋਡ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 24 ਅਕਤੂਬਰ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਵਿੱਚ ਸ਼ਹਿਰ ਵਿੱਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਰੂਟ ਤੇ ਅਤੇ 26 ਅਕਤੂਬਰ ਨੂੰ ਪ੍ਰਗਟ ਉਤਸਵ ਨਾਲ ਸੰਬੰਧਿਤ ਧਾਰਮਿਕ ਸਮਾਰੋਹਾਂ ਦੇ ਸਥਾਨਾਂ ਨੇੜੇ ਮਾਸ ਅਤੇ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਲਾਈ ਏ ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ ਸਾਡਾ xhandle@ AIR RN ਜਲੰਧਰ ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ ਨਮਸਕਾਰ
1: ये विविध भारती का चंडीगढ़ केंद्र है 1:15 हुए हैं श्रोताओं आइए सुनते हैं कुछ फिल्मी गीत

0: व्यक्त की है। और इसके साथ ही ये समाचार बुलेटिन समाप्त हुआ।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz ਤੇ।

ਸ਼੍ਰੋਤੇ ਮਧੁਰ ਸ਼ਰਮਾ ਦਾ ਗਾਇਆ ਇਹ ਗੈਰ ਫਿਲਮੀ ਗੀਤ ਤੁਸੀਂ ਸੁਣ ਰਹੇ ਸੀ। ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz ਤੇ।

0: वो उससे भी बढ़कर है कि इसके लिए हम जो लोकल एमएलए है उसकी सह पे ये हो रहा है। तो मैंने तुरंत अपने माननीय गवर्नर साहब को चिट्ठी लिखा और हमें पंजाब की सरकार पे, पंजाब की पुलिस पे, पंजाब के किसी पे कोई भरोसा नहीं है, कुछ नहीं होता। इसलिए हमने बोला कि इस ये सारी जो केस हुआ है इसकी इंक्वायरी सीबीआई को दी जाए।
1: श्री ढिल्लों ने कहा कि प्रधानमंत्री नरेंद्र मोदी ते गृह मंत्री अमित शाह दोवां ने पंजाब ते अपने हालिया दौरान दौरान भरोसा दिता है कि कानून व्यवस्था की विगड़ती स्थिति नूं बर्दाश्त नहीं किया जाएगा। ये खबर तुसी आकाशवाणी तो सुन रहे हो। साडा एक्स हैंडल है @AIRRNU जलंधर अते फेसबुक पेज है RNU-AIR जलंधर। सीमा सुरक्षा बल BSF ने सरहदी जिले तरन तारण में एक ड्रोन विरोधी टीम च तैनात पंजाब पुलिस के एक कॉन्सटेबल तो 15 किलो तो बाद हैरोइन जब्त की है। सरहदी सुरक्षा बलों ने कॉन्सटेबल को खुफिया सूचना से उस समय गिरफ्तार किया जब वह ड्रोन राही सरहद पार तो एक नशीले पदार्थ तस्कर वालों भेजी गई खेप वाली कार चला रहा है। उसके कब्जे विचों एक पिस्तौल ते कुछ नकदी भी जब्त की गई है। BSF सूत्रों मुताबिक मुलजम की पछाण करणवीर सिंह वजो हुई है जिसनों करीब एक महीना पहला एंटी ड्रोन टीम तरन तारण च उसकी मौजूदा तैनाती वाली जगह से तब्दील किया गया। कौमांतरी सरहद पार तो ड्रोना वालों सुटिया गई शकी नशीले पदार्थों दी खेपा की निगरानी ते रोक लई एंटी ड्रोन टीम तैनात ने। BSF ਅਤੇ ਪੁਲਿਸ ਨੇ ਇਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਾਰਵਾਈ ਚ ਹੋਰ ਕੌਣ ਸ਼ਾਮਲ ਨੇ ਇਹ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਪਠਾਨਕੋਟ ਪੁਲਿਸ ਨੇ ਸਰਹੱਦ ਪਾਰੋਂ ਹੈਰੋਇਨ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਔਰਤ ਸਮੇਤ ਦੋ ਤਸਕਰਾਂ ਨੂੰ 7.5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਵੇਰਵੇ ਸਾਂਝੇ ਕਰਦਿਆਂ SSP ਮਨਪ੍ਰੀਤ ਸਿੰਘ ਨੇ ਦੱਸਿਆ।
2: ਸਾਡੇ SHO ਸਦਰ ਨੂੰ ਇਨਫੋਰਮੇਸ਼ਨ ਸੀਗੀ ਇੱਕ ਬੰਦਾ ਜੀ ਉਹ ਕ੍ਰੋਸ ਬਾਰਡਰ ਦੀ ਹੈਰੋਇਨ ਹੈ ਪਠਾਨਕੋਟ ਅਤੇ ਹੋਰ ਅਗਲੇ ਏਰੀਏ ਦੇ ਵਿੱਚ ਵੇਚਦਾ ਹੈ ਤੇ ਉਹਨੂੰ ਜਦੋਂ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੇ ਉਹਨੇ ਆਪਣਾ ਨਾਮ ਗੁਰਵੰਤ ਸਿੰਘ ਦੱਸਿਆ ਜੋ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਬਡਾਲੇ ਪਿੰਡ ਦਾ 550 ਗ੍ਰਾਮ ਦੇ ਕਰੀਬ ਹੈਰੋਇਨ ਫਸਟ ਇਹਦੇ 'ਚ ਹਾਸਲ ਹੋਈ ਸੀਗੀ। ਉਸ ਤੋਂ ਬਾਅਦ ਫਰਦਰ ਜਿਹੜੀ 7 ਕਿਲੋ 300 ਗ੍ਰਾਮ ਦੇ ਕਰੀਬ ਜਿਹੜੀ ਉੱਥੋਂ ਦੁਬਾਰਾ ਹੈਰੋਇਨ ਮਿਲੀ ਸੀਗੀ। ਜੋ ਇਹਦੀ ਪੁੱਛਗਿੱਛ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਇਹ ਹੈਬਿਚੁਅਲ ਫੈਂਡਰ ਹੈ, ਇਹ ਇਸ ਕੰਮ ਦੇ ਵਿੱਚ ਪਹਿਲਾਂ ਹੀ ਲਿਪਤ ਹੈ। ਇਹਦੇ 'ਤੇ 3 ਪਰਚੇ ਦਰਜ ਨੇ। ਇਹ ਤੁਹਾਨੂੰ ਸ਼ੋਰ ਕਰਦੇ ਹਾਂ ਕਿ ਹਾਂ ਵੀ ਜਿਹੜੀ ਨਸ਼ੇ ਦੇ ਖਿਲਾਫ ਜਿਹੜੇ ਜੰਗ ਹੈ ਇੱਦਾਂ ਹੀ ਇੱਕ ਕੰਮ ਕਰਦਾ ਰਹੂਗਾ ਅਤੇ ਕਿਸੇ ਨਸ਼ੇ ਵਾਲੇ ਕਿਸੇ ਵੀ ਕਾਰੋਬਾਰ ਨੂੰ ਇੱਥੇ ਪਣਪਣ ਨਹੀਂ ਦਿੱਤਾ ਜਾਊਗਾ।
1: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਿਸ ਨਾਲ ਸੂਬੇ 'ਚ ਕਲੀਨਿਕਾਂ ਦੀ ਕੁੱਲ ਗਿਣਤੀ 1245 ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਤਰਜੀਹ ਮਿਆਰੀ ਸਿਹਤ ਸੰਭਾਲ, ਸਿੱਖਿਆ ਤੇ ਰੁਜ਼ਗਾਰ ਪ੍ਰਦਾਨ ਕਰਨਾ ਹੈ। ਅੱਜ ਚੱਬੇਵਾਲ ਦੇ ਪਿੰਡ ਹਰਖੋਵਾਲ 'ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਲੀਨਿਕਾਂ 'ਚ 6,48,00,000 ਤੋਂ ਵੱਧ OPD ਦਾ ਜ਼ਿਕਰ ਕੀਤਾ। ਪੰਜਾਬ ਦੇ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕਰ ਵਿਭਾਗ ਨੇ 429 ਕਰੋੜ ਰੁਪਏ ਦੇ GST ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਵੇਰਵੇ ਸਾਂਝੇ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਸ਼ੱਕੀ ਟੈਕਸ ਚੋਰੀ 'ਚ 2,442,00,000 ਰੁਪਏ ਦੀ ਵੱਡੀ ਟੈਕਸਯੋਗ ਰਕਮ ਸ਼ਾਮਲ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਤਹਿਤ ਕਾਰਵਾਈ ਕਰਦਿਆਂ ਲੁਧਿਆਣਾ ਵਿਖੇ ਸ੍ਰੀ ਬਾਲਾ ਜੀ ਟਰਾਂਸਪੋਰਟ ਕੰਪਨੀ ਦੇ ਮਾਲਕ ਹਰਸ਼ ਥਾਪਰ ਅਤੇ ਉਸਦੇ ਸਾਥੀਆਂ ਸੰਮੀ ਧੀਮਾਨ, ਜਸ ਅਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਚੱਲ ਰਹੀ ਹੈ। ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਉਪ ਚੇਅਰਮੈਨ ਅਨਿਲ ਠਾਕੁਰ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਬਕਾਇਆ ਸ਼ਿਕਾਇਤਾਂ ਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਇਹਨਾਂ ਦਾ ਜਲਦ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਹਨਾਂ ਕਿਹਾ,
3: ਮੇਰੀ ਦੁਕਾਨ ਮੇਰੇ ਨਾਮ ਲਾਂਚ ਹੋਇਆ ਜਿਹੜੀ ਸਰਕਾਰ ਵੱਲੋਂ, ਉਹ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹਦਾ ਕਿ ਲੋਕ ਉਹਦੇ 'ਚ ਬੜਾ ਸਰਕਾਰ ਦਾ ਧੰਨਵਾਦ ਕਰ ਰਹੇ ਹੈਗੇ ਆ। ਜਿਹਨਾਂ ਕਿ ਵਪਾਰੀ ਦੇ ਜਿਹੜੇ ਗ੍ਰੀਵੈਂਸ ਹੈਗੇ ਆ, 40 ਕਰੋੜ ਰੁਪਇਆ ਸਰਕਾਰ ਵੱਲੋਂ ਸੈਂਕਸ਼ਨ ਹੋ ਗਿਆ, ਅਸੀਂ ਹਰ ਜ਼ਿਲ੍ਹੇ ਨੂੰ 2-2 ਕਰੋੜ ਰੁਪਇਆ ਦਿੱਤਾ ਹੈਗਾ। ਇਸ ਨਾਲ ਜਿਹੜੇ ਵਪਾਰੀ ਵਰਗ ਹੈ ਸਰਕਾਰ ਦਾ ਵੀ ਜੁੜ ਰਿਹਾ ਅਤੇ ਵਪਾਰੀ ਖੁਸ਼ ਵੀ ਹੈਗੇ।
1: ਪੰਜਾਬ BJP ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ਦੇ ਦੇਸ਼ ਭਰ ਵਿੱਚ ਆਪਣਾ ਸਮਰਥਨ ਆਧਾਰ ਗੁਆਉਣ ਤੋਂ ਬਾਅਦ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾਇਆ। ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪੰਜਾਬ 'ਚ ਤਸੱਲੀ ਬਖਸ਼ ਢੰਗ ਨਾਲ ਪੂਰੀ ਹੋ ਗਈ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਪ੍ਰਕਿਰਿਆ ਦੀ ਸ਼ਲਾਘਾ ਕੀਤੀ ਹੈ ਅਤੇ ਮੁੱਖ ਚੋਣ ਅਧਿਕਾਰੀ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ। ਹਾਲਾਂਕਿ BJP ਨੇਤਾ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਦੇ ਨੇਤਾ SIR ਦਾ ਵਿਰੋਧ ਕਰਨ ਲਈ ਦਿੱਲੀ 'ਚ ਆ ਰਹੇ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇਤਾਵਾਂ ਨੇ 10 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਵੀ ਇਸ ਅਭਿਆਸ ਦਾ ਵਿਰੋਧ ਕੀਤਾ ਸੀ ਜਦਕਿ ਦੋਵਾਂ ਪਾਰਟੀਆਂ ਦੇ ਨੁਮਾਇੰਦਿਆਂ ਨੇ 12 ਅਕਤੂਬਰ ਨੂੰ ਮੁੱਖ ਚੋਣ ਅਧਿਕਾਰੀ ਦਾ ਧੰਨਵਾਦ ਕੀਤਾ ਸੀ। ਸ੍ਰੀ ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਆਪਣਾ ਗੁਆਚਿਆ ਸਮਰਥਨ ਮੁੜ ਪ੍ਰਾਪਤ ਕਰਨ ਲਈ ਇਸ ਅਭਿਆਸ ਨੂੰ ਇੱਕ ਸਿਆਸੀ ਮੁੱਦੇ ਵਿੱਚ ਬਦਲ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਥਾਵਾਂ 'ਤੇ ਗਰਜ ਚਮਕ ਦੇ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 5 ਮੈਚਾਂ ਦੀ 2020 ਲੜੀ ਦਾ ਚੌਥਾ ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜ ਨੂੰ ਰੋਕਣ ਲਈ ਕਾਰਵਾਈ ਨੂੰ ਤੇਜ਼ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

0: ਮਾਨਸਾ 'ਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਛੋਟਾ ਦਾ ਕਥਿਤ ਕਾਤਲ ਗ੍ਰਿਫਤਾਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। BSF ਨੇ ਤਰਨ ਤਾਰਨ ਦੀ ਡਰੋਨ ਵਿਰੋਧੀ ਟੀਮ 'ਚ ਤੈਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਤੋਂ 15 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ। ਨਮਸਕਾਰ।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਹੁਣ ਪੇਸ਼ ਨੇ ਪੰਜਾਬੀ ਗੀਤ। ਸ਼੍ਰੋਤੇ ਸ਼ੁਰੂਆਤ ਕਰ ਰਹੇ ਹਾਂ ਲਖਵਿੰਦਰ ਵਡਾਲੀ ਦੇ ਗਾਏ ਇਸ ਗੀਤ ਨਾਲ।

ਸਰੋਤੇ ਜਤਿੰਦਰ ਜੀਤੂ ਦੇ ਸੰਗੀਤ ਵਿੱਚ ਗੀਤ ਸੀ ਜਿਸ ਨਾਲ ਅਸੀਂ ਪੰਜਾਬੀ ਗੀਤਾਂ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਾਇਕ ਸਨ ਲਖਵਿੰਦਰ ਵਡਾਲੀ ਹੁਣ ਵੱਧ ਰਿਹਾ ਅਗਲੇ ਗੀਤ ਵੱਲ ਰਚਨਾ ਗੁਰਨੀਤ ਦੋਸਾਂਝ ਦੀ ਸੰਗੀਤਕਾਰ ਨੇ ਡਾਇਮੰਡ ਆਵਾਜ਼ਾਂ ਨੇ ਗੁਰਨੀਤ ਦੋਸਾਂਝ ਤੇ ਸੋਫੀਆ ਇੰਦਰ ਦੀਆਂ

0: फौजी साथियों अगला गाना हमने लिया है यमला पगला दीवाना 2 फिल्म से सोनू निगम और सुनिधि चौहान की आवाजें हैं कुमार के बोल और शरीफ तोशी की का संगीत है
1: लाओ जी आज ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ
2: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ ਤੇ ਤੂੰ ਵਾਇਰਲ ਨਾ ਹੋਂਦਾ
1: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਵਾਰ ਨਾਗਰਿਕ ਬਣਨਾ ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ ਐਚਆਈਵੀ ਏਡਸ ਕਿਵੇਂ ਨਹੀਂ ਫੈਲਦਾ ਐਚਆਈਵੀ ਏਡਸ ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਸ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ

0: ਲਓ ਜੀ ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ
1: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ ਤੇ ਤੂੰ ਵਾਇਰਲ ਨਾ ਹੋਣ ਦਾ
0: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਵਾਰ ਨਾਗਰਿਕ ਬਣਨਾ ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ
3: घर का सपना हो नई गाड़ी की ख्वाहिश या किसी जरूरत के लिए पैसे SBI देता है बेहतरीन लोन ऑप्शंस आकर्षक ब्याज दरों के साथ होम ऑटो पर्सनल पेंशन और गोल्ड लोन के लिए संपर्क करें अपनी नजदीकी शाखा से SBI द बैंकर टू एवरी इंडियन नियम और शर्तें लागू
4: आपने ट्यून किया है भारत का नंबर वन मनोरंजन चैनल विविध भारती और कार्यक्रम चल रहा है फौजी साथियों का कार्यक्रम जयमाला लीजिए अब सुनिए लता मंगेशकर और इसमें बाला सुब्रमण्यम की आवाजों में हम आपके हैं कौन इस फिल्म का गाना
5: 10 9 8 7 6 5 4 3 2 1 let's start the fun

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਗੈਰ ਗਜ਼ਟਿਡ ਕਰਮਚਾਰੀਆਂ ਲਈ 78 ਦਿਨਾਂ ਦੀ ਤਨਖਾਹ

0: ਦੇ ਬਰਾਬਰ ਬੋਨਸ ਨੂੰ ਮਨਜ਼ੂਰੀ ਦੇ ਦਿੱਤੀ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸਮਾਜਿਕ ਸਹਾਇਤਾ ਯੋਜਨਾ ਦੇ ਤਹਿਤ ਦਿਵਯਾਂਗ ਵਿਅਕਤੀਆਂ ਲਈ ਦਿਵਯਾਂਗਤਾ ਦਾ ਮਾਪਦੰਡ 80% ਤੋਂ ਘਟਾ ਕੇ 40% ਕਰ ਦਿੱਤਾ ਕੇਂਦਰੀ ਮੰਤਰੀ ਅਸ਼ਨੀ ਵੈਸ਼ਨਵ ਨੇ ਕਿਹਾ ਕਿ ਆਈਡੀਬੀਆਈ ਬੈਂਕ ਦਾ ਪੁਨਰਗਠਨ ਕੀਤਾ ਜਾਏਗਾ ਲੱਭੇ ਗਏ ਰਣਨੀਤਕ ਭਾਈਵਾਲ ਦੀ ਮਦਦ ਨਾਲ ਬੈਂਕ ਵਿੱਚ ਨਵੀਂ ਪੂੰਜੀ ਪਾਈ ਜਾਵੇਗੀ ਭਾਜਪਾ ਦੀ ਸੂਬਾ ਪ੍ਰਧਾਨ ਡਾਕਟਰ ਅਰਚਨਾ ਗੁਪਤਾ ਨੇ ਮਨੁੱਖਤਾ ਦੀ ਸੇਵਾ ਦੀ ਇੱਕ ਪ੍ਰੇਰਣਾਦਾਇਕ ਉਦਾਹਰਣ ਪੇਸ਼ ਕਰਦੇ ਹੋਏ ਆਪਣੇ ਆਪ ਨੂੰ ਪੋਰਟਲ ਤੇ ਰਜਿਸਟਰ ਕਰਕੇ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਕਰਨ ਦਾ ਪ੍ਰਣ ਲਿਆ ਕੇਂਦਰੀ ਸਹਿਕਾਰਤਾ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਨੇ ਕਿਹਾ ਕਿ ਪ੍ਰਿਥਲਾ ਵਿਧਾਨ ਸਭਾ ਹਲਕੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਹੀ ਢੰਗ ਨਾਲ ਵਿਕਸਿਤ ਕੀਤਾ ਜਾਏਗਾ ਹਰਿਆਣਾ ਸਰਕਾਰ ਨੇ ਰਾਜ ਵਿੱਚ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਲਈ ਇੱਕ ਵਿਆਪਕ ਰੈਗੂਲੇਟਰੀ ਢਾਂਚਾ ਬਣਾਇਆ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੇ ਹਰਿਆਣਾ ਵਿੱਚ ਸੜਕਾਂ ਤੇ ਕਿਨਾਰਿਆਂ ਤੋਂ ਲੰਮੇ ਸਮੇਂ ਤੋਂ ਖੜੇ ਅਣਵਰਤੇ ਬਿਜਲੀ ਦੇ ਖੰਭਿਆਂ ਨੂੰ ਹਟਾਉਣ ਦੀ ਪ੍ਰਕਿਰਿਆ ਤੇਜ਼ ਹੋਈ ਦੋਵਾਂ ਨਿਗਮਾਂ ਵੱਲੋਂ ਕੁੱਲ 6443 ਅਣਵਰਤੇ ਬਿਜਲੀ ਦੇ ਖੰਭਿਆਂ ਦੀ ਪਛਾਣ ਕੀਤੀ ਗਈ ਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਦਾਅਵਿਆਂ ਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਇੱਕ ਵੋਟਰ ਫਾਰਮ 7 ਤੇ ਵੱਧ ਤੋਂ ਵੱਧ 10 ਅਰਜ਼ੀਆਂ ਜਮ੍ਹਾਂ ਕਰਵਾ ਸਕੇਗਾ ਇਹ ਸਨ ਮੁੱਖ ਪ੍ਰਦੇਸ਼ਕ ਖ਼ਬਰਾਂ
1: मेरी बाइक में नॉकिंग कम है
2: मेरी कार से पहले से कम पोल्यूशन निकलता है
3: मेरा स्कूटर क्या मस्त पिकअप देता है
4: व्हीकल कोई भी हो पेट्रोल जब E20 है तो गाड़ियों में नॉकिंग कम होती है कार्बन एमिशन 40% कम होता है और हाई ऑक्टेन की वजह से पिकअप अमेजिंग योर पेट्रोल व्हीकल इज 100% कंपैटिबल विद E20 भारत सरकार के उपक्रम तेल विपणन कंपनियों द्वारा जारी
0: श्रोते हुन पेश है प्रोग्राम रेडियो डायरी
5: रेडियो डायरी रेडियो डायरी प्रोग्राम दे आज दे अंक विच विश्व मानक दिवस स्रोतियों आज विश्व मानक दिवस दे मौके ते सेक्टर 17 विखे ब्यूरो ऑफ इंडियन स्टैंडर्ड्स दे उत्तरी खेतर दफ्तर वल्लों मानक महोत्सव प्रोग्राम दा आयोजन किता गया चंगी गुणवत्ता सुरक्षित उत्पाद अते जागरूक खपतकार ए तीनों एक बेहतर समाज दी नी हन ऐसे उद्देश्य नू अग्गे वधाउण लई विश्व मयार दिवस दे मौके ते ब्यूरो ऑफ इंडियन स्टैंडर्ड्स यानी BIS उत्तरी खेतर दफ्तर वल्लों चंडीगढ़ विच मयार महोत्सव मनाया गया इस साल दी थीम है शेयर्ड विजन फॉर अ बेटर वर्ल्ड यानी बेहतर दुनिया लई सांझी सोच अते सांझा यतन इस समागम दी शुरुआत राष्ट्रीय गीत अते राष्ट्रीय गान नाल कीती गई इस मौके ते शहीद मेजर अनुज राजपूत सरकारी मॉडल सीनियर सेकेंडरी स्कूल पंचकुला दे विद्यार्थियों ने अपनी भागीदारी नाल समागम नू विशेष बनाया ब्यूरो ऑफ इंडियन स्टैंडर्ड्स दे विज्ञानी अते उप महानिदेशक उत्तरी खेतर श्री दीपक सिंगला ने स्वागती भाषण दिता अते प्रोग्राम दे बारे जानकारी सांझी कीती
6: ऑन बिहाफ ऑफ ब्यूरो ऑफ इंडियन स्टैंडर्ड्स इट इज माय प्रिविलेज एंड ऑनर to extend a very warm welcome to all of you on this occasion of World Standard Day 2026. At the very outset, I express my deepest gratitude to Honorable Kirishor Joshi Ji, Mayor Chandigarh, for being with us today on this very special occasion, sir. Sir, your presence today is a matter of great honor for all of us, and it in fact reflects the strong commitment and importance that the present government accords to quality, consumer protection, industrial development, and ease of doing business, and no need to say the sustainability and sustainable environment and environment protection, sir. Sir, as we all know, every year 14th October is celebrated across the globe as World Standards Day, and the purpose is to recognize the role the standards and in the global economy. And also it is time to pay tribute to those thousands of experts worldwide who are constantly engaged in developing these voluntary technical documents that are finally published as national and international standards. The celebration this year again has been themed as shared vision for a better world and with special focus spotlight on sustainable development that is affordable and clean energy. The question is always asked, why while standards are important,

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਸ਼੍ਰੋਤਿਓ ਹਵਾ ਮਹਿਲ ਪ੍ਰੋਗਰਾਮ ਲਈ ਬਸ ਥੋੜਾ ਜਿਹਾ ਇੰਤਜ਼ਾਰ ਕਰੋ ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇ ਕਰਾਂਗੇ

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਦ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਜ਼ ਤੇ। ਹੁਣ ਪੇਸ਼ ਹੈ ਸਪਾਂਸਰ ਪ੍ਰੋਗਰਾਮ ਫਾਰਮ ਟੂ ਸਿਟੀ।

0: ਤੇ ਭੈਣੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਬਿਪਨ ਸੁਮਨ ਪ੍ਰੋਗਰਾਮ ਫਾਰਮ ਟੂ ਸਿਟੀ ਲੈ ਕੇ ਹਾਜ਼ਰ ਹਾਂ ਇਹ ਇੱਕ ਅਜਿਹਾ ਪ੍ਰੋਗਰਾਮ ਜਿੱਥੇ ਅਸੀਂ ਗੱਲ ਕਰਦੇ ਹਾਂ ਖੇਤੀਬਾੜੀ ਕਿਸਾਨੀ ਨਾਲ ਜੁੜੇ ਨਵੇਂ ਵਿਚਾਰਾਂ ਅਤੇ ਖੇਤੀ ਦੇ ਬਦਲਦੇ ਰੂਪ ਦੀ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਅਤੇ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਖੇਤੀਬਾੜੀ ਹੁਣ ਸਿਰਫ ਰਵਾਇਤੀ ਤਰੀਕੇ ਨਾਲ ਫਸਲਾਂ ਉਗਾਉਣ ਤੱਕ ਸੀਮਤ ਨਹੀਂ ਰਹੀ ਐਗਰੀ ਬਿਜ਼ਨਸ ਫੂਡ ਪ੍ਰੋਸੈਸਿੰਗ ਵੈਲਿਊ ਐਡੀਸ਼ਨ ਐਗਰੀ ਸਟਾਰਟਅਪਸ ਅਤੇ ਆਧੁਨਿਕ ਖੇਤੀ ਵਰਗੇ ਖੇਤਰ ਨੌਜਵਾਨਾਂ ਲਈ ਉੱਦਮਤਾ ਦੇ ਕਈ ਰਾਹ ਖੋਲ੍ਹ ਰਹੇ ਹਨ ਅਤੇ ਇਸੇ ਹੀ ਮਹੱਤਵਪੂਰਨ ਵਿਸ਼ੇ ਤੇ ਅੱਜ ਅਸੀਂ ਗੱਲ ਕਰਾਂਗੇ ਤੇ ਸਾਡਾ ਵਿਸ਼ਾ ਹੈ ਜੀ ਨੌਜਵਾਨਾਂ ਲਈ ਖੇਤੀ ਦੇ ਉੱਦਮਤਾ ਦੇ ਮੌਕੇ ਅਤੇ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹਨ ਡਾਕਟਰ ਕਰਨਵੀਰ ਸਿੰਘ ਗਿੱਲ ਜੋ ਕਿ ਬਿਜ਼ਨਸ ਮੈਨੇਜਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਡਾਕਟਰ ਸਾਹਿਬ ਤੁਹਾਡਾ ਸਾਡੇ ਫਾਰਮ ਟੂ ਸਿਟੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
0: ਜੀ ਡਾਕਟਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਸਵਾਲ ਤੁਹਾਡੇ ਵਾਸਤੇ ਕਿ ਅੱਜ ਦੇ ਸਮੇਂ ਵਿੱਚ ਖੇਤੀ ਉੱਦਮਤਾ ਤੋਂ ਕੀ ਭਾਵ ਹੈ ਅਤੇ ਨੌਜਵਾਨਾਂ ਲਈ ਇਹ ਕਿਉਂ ਮਹੱਤਵਪੂਰਨ ਹੈ
1: ਜਿਵੇਂ ਕਿ ਤੁਸੀਂ ਦੱਸ ਕੇ ਹਟੇ ਹੋ ਕਿ ਅੱਜ ਕੱਲ੍ਹ ਦੀ ਖੇਤੀ ਜਿਹੜੀ ਆ ਉਹ ਸਿਰਫ ਫਸਲ ਉਗਾਉਣ ਤੱਕ ਸੀਮਤ ਨਹੀਂ ਰਹੀ ਅੱਜ ਕੱਲ੍ਹ ਦੀ ਖੇਤੀ ਦੇ ਨਾਲ ਹੋਰ ਬਹੁਤ ਅਦਾਰੇ ਜੁੜ ਗਏ ਨੇ ਲੋਜਿਸਟਿਕਸ ਆਪਣੇ ਮੰਡੀਕਰਨ ਜੁੜ ਗਿਆ ਬਾਇਓ ਇਨਪੁੱਟਸ ਜੁੜ ਗਏ ਨੇ ਹੋਰ ਬਹੁਤ ਅਦਾਰੇ ਵੈਲਿਊ ਐਡੀਸ਼ਨ ਜੁੜ ਗਏ ਆ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਇਹ ਨੌਜਵਾਨਾਂ ਲਈ ਮਹੱਤਵਪੂਰਨ ਕਿਉਂ ਹੈ ਅੱਜ ਦਾ ਜਿਹੜਾ ਨੌਜਵਾਨ ਆ ਉਹ ਨਵੇਕਲੀ ਸੋਚ ਰੱਖਣ ਵਾਲਾ ਉਹ ਨਵੇਕਲੀ ਸੋਚ ਲੈ ਕੇ ਹੀ ਜੇ ਆਪਾਂ ਅੱਗੇ ਕੋਈ ਖੇਤੀ ਕਾਰੋਬਾਰ ਸ਼ੁਰੂ ਕਰੀਏ ਉਹਦੇ ਵਿੱਚ ਉੱਦਮਤਾ ਲਿਆਉਣੀ ਚਾਹੀਏ ਤਾਂ ਉਹ ਖੇਤੀਬਾੜੀ ਨੂੰ ਇੱਕ ਨਵੀਂ ਸੀਮਾ ਤੱਕ ਲੈ ਕੇ ਜਾ ਸਕਦਾ ਹੈ
0: ਜੀ
1: ਉਹ ਖੇਤੀਬਾੜੀ ਦੀ ਜਿਹੜੀ ਸਮੱਸਿਆਵਾਂ ਨੇ ਉਹ ਸਮੱਸਿਆ ਤੋਂ ਫੋਕਸ ਕਰਕੇ ਉਹਨਾਂ ਨੂੰ ਉਹਦਾ ਹੱਲ ਦੇ ਸਕਦਾ ਤਾਂ ਕਰਕੇ ਆਪਣੀ ਜਿਹੜੀ ਉੱਦਮਤਾ ਖੇਤੀ ਉੱਦਮਤਾ ਨਾਲ ਜੁੜੇ ਜਿੰਨੇ ਵੀ ਕਾਰੋਬਾਰ ਨੇ ਉਹ ਸਭ ਆਪਾਂ ਇਹਦਾ ਹੱਲ ਕਰ ਸਕਦੇ ਹਾਂ

0: ਡਾਕਟਰ ਕਰਮਵੀਰ ਸਿੰਘ ਜੀ ਪੰਜਾਬ ਵਿੱਚ ਨੌਜਵਾਨਾਂ ਲਈ ਖੇਤੀ ਨਾਲ ਜੁੜੇ ਸਭ ਤੋਂ ਪ੍ਰੋਮਿਸਿੰਗ ਬਿਜ਼ਨਸ ਅਪਰਚੁਨਿਟੀਜ਼ ਕਿਹੜੀਆਂ ਨੇ
1: ਪੰਜਾਬ ਦੇ ਵਿੱਚ ਬਹੁਤ ਬਿਜ਼ਨਸ ਅਪਰਚੁਨਿਟੀਜ਼ ਨੇ ਜੀ ਜੇ ਆਪਾਂ ਬਿਜ਼ਨਸ ਅਪਰਚੁਨਿਟੀਜ਼ ਨੂੰ ਲਿੰਕ ਕਰੀਏ ਖੇਤੀਬਾੜੀ ਦੀ ਸਮੱਸਿਆਵਾਂ ਦੇ ਨਾਲ ਆਪਣੇ ਪੰਜਾਬ ਦੇ ਵਿੱਚ ਖੇਤੀ ਨਾਲ ਜੁੜੀ ਅਣਗਿਣਤ ਸਮੱਸਿਆਵਾਂ ਨੇ ਅਤੇ ਉਹ ਸਮੱਸਿਆਵਾਂ ਦਾ ਹੱਲ ਸਿਰਫ ਆਪਾਂ ਚਾਹ ਪੀਂਦੇ ਜਾਂ ਸੱਥ 'ਤੇ ਬਹਿ ਕੇ ਨਹੀਂ ਕਰ ਸਕਦੇ ਉਹਨਾਂ 'ਤੇ ਇੱਕ ਗੂੜੀ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਉਹ ਚਰਚਾ ਨਾ ਸਿਰਫ ਚਰਚਾ ਤੱਕ ਸੀਮਿਤ ਰਹੇ ਉਹ ਚਰਚਾ ਨੂੰ ਆਪਾਂ ਅੱਗੇ ਤਕਨੀਕ ਨਾਲ ਜੋੜ ਕੇ ਉਹਦਾ ਕੋਈ ਹੱਲ ਲੱਭੀਏ ਉਹ ਹੱਲ ਨੂੰ ਆਪਾਂ ਅੱਗੇ ਉਹਦਾ ਕਾਰੋਬਾਰ ਕਿਵੇਂ ਬਣਾਉਣਾ ਉਹਦੇ ਬਾਰੇ ਵਿਚਾਰ ਕਰੀਏ ਅਤੇ ਉਹ ਕਾਰੋਬਾਰ ਨੂੰ ਅੱਗੇ ਵਧਾ ਕੇ ਖੇਤੀ ਦੀ ਸਮੱਸਿਆ ਦਾ ਹੱਲ ਕਰੀਏ ਤਾਂ ਕਰਕੇ ਓਪਰਚੁਨਿਟੀਜ਼ ਦਾ ਤਾਂ ਕੋਈ ਆਪਣੇ ਕੋਲ ਅੰਤ ਹੀ ਨਹੀਂ ਹੈ ਕਿਉਂਕਿ ਸਮੱਸਿਆਵਾਂ ਬਹੁਤ ਨੇ ਉਹਨਾਂ ਦੇ ਹੱਲ ਲੱਭਣੇ ਬਹੁਤ ਜ਼ਰੂਰੀ ਨੇ ਸਾਰਿਆਂ ਦੇ
0: ਜੀ ਅਤੇ ਇਹਦੇ ਵਿੱਚ ਸਰ ਕੋਈ ਥੋੜ੍ਹੀਆਂ ਬਹੁਤੀਆਂ ਵੀ ਅਗਰ ਆਪਾਂ ਓਪਰਚੁਨਿਟੀਜ਼ ਦੀ ਗੱਲ ਕਰ ਸਕੀਏ ਤਾਂ
1: ਬਿਲਕੁਲ ਜੀ ਇਹਦੇ ਵਿੱਚ ਆਪਣੇ ਕੋਲ ਸਭ ਤੋਂ ਜ਼ਿਆਦਾ ਆਪਣੇ ਚੱਲ ਰਿਹਾ ਪੰਜਾਬ 'ਚ ਡੂੰਘੇ ਹੁੰਦੇ ਪਾਣੀ ਇਹੀ ਡੂੰਘੇ ਹੁੰਦੇ ਪਾਣੀ ਦੀ ਸਮੱਸਿਆਵਾਂ ਦਾ ਹੱਲ ਕੋਈ ਨਵੇਕਲਾ ਆਈਡੀਆ ਆਵੇ ਨਵੇਂ ਤਕਨੀਕ ਆਵੇ ਉਹਦੇ ਨਾਲ ਆਪਾਂ ਹੱਲ ਕਰ ਸਕਦੇ ਹਾਂ ਪਰਾਲੀ ਦੀ ਸਾਂਭ ਸੰਭਾਲ ਦੀ ਬਹੁਤ ਓਪਰਚੁਨਿਟੀਜ਼ ਹੈਗੀਆਂ ਨੇ ਉਹਦਾ ਕੋਈ ਆਪਾਂ ਬਾਇਓਚਾਰ ਬਣਾਉਣਾ ਕੰਪੋਸਟ ਬਣਾਉਣਾ

0: ਦੇ ਆਪਾਂ ਕੋਈ ਪ੍ਰੋਡਕਟ ਬਣਾਉਣੇ ਪਰਾਲੀ ਤੋਂ, ਉਹਦੀ ਸਾਂਭ ਸੰਭਾਲ ਨਾਲ ਬਹੁਤ ਓਪਰਚੁਨਿਟੀਜ਼ ਨੇ ਆਪਣੀਆਂ, ਇਹ ਸਾਰੀ ਨਵੇਕਲੀ ਚੀਜ਼ਾਂ ਆ ਜਾਂਦੀਆਂ ਨੇ
1: ਜੀ
0: ਆਪਣੇ।
1: ਕਿ ਐਗਰੀਕਲਚਰ ਵਿੱਚ ਐਂਟਰਪ੍ਰਾਈਜ਼ ਸ਼ੁਰੂ ਕਰਨ ਲਈ ਆਪਣੀ ਜ਼ਮੀਨ ਹੋਣਾ ਜ਼ਰੂਰੀ ਹੈ?
0: ਨਹੀਂ, ਐਗਰੀਕਲਚਰ ਦੇ ਵਿੱਚ ਕੋਈ ਵੀ ਕਾਰੋਬਾਰ ਐਂਟਰਪ੍ਰਾਈਜ਼ ਸ਼ੁਰੂ ਕਰਨਾ, ਉਹਦੇ ਲਈ ਆਪਣੀ ਜ਼ਮੀਨ ਹੋਣੀ ਕੋਈ ਜ਼ਰੂਰੀ ਨਹੀਂ ਹੈ। ਕਿਉਂਕਿ ਜੀ ਜਿਹੜਾ ਨੌਜਵਾਨ ਅੱਜ ਕੱਲ੍ਹ, ਉਹ ਨਾ ਸਿਰਫ ਜ਼ਮੀਨ ਨਾਲ ਆਪਾਂ ਨੂੰ ਸੀਮਿਤ ਨਹੀਂ ਰਹਿਣਾ, ਆਪਾਂ ਉਹਨਾਂ ਨੂੰ ਹੋਰ ਸਰਵਿਸਿਜ਼ ਬਹੁਤ ਦੇਣੀ ਆ। ਖੇਤੀਬਾੜੀ ਜਿਵੇਂ ਕਿ ਹੁਣ ਜ਼ਮੀਨ ਤੋਂ ਪਰੇ ਜਾ ਚੁੱਕੀ ਹੈ, ਲੌਜਿਸਟਿਕਸ ਦੇਣੀ ਹੈ, ਸਟੋਰੇਜ ਦੇਣੀ ਹੈ, ਮੰਡੀਕਰਨ ਕਰਨਾ, ਸਮੱਸਿਆਵਾਂ ਸਪਲਾਈ ਚੇਨ ਦੀਆਂ ਨੇ, ਸਪਲਾਈ ਚੇਨ ਕਰਨਾ, ਆਪਾਂ ਈ ਕਮਰਸ ਪਲੇਟਫਾਰਮ ਕ੍ਰੀਏਟ ਕਰ ਸਕਦੇ, ਆਪਾਂ ਐਡਵਾਈਜ਼ਰੀਜ਼ ਦੇ ਸਕਦੇ ਹਾਂ, ਖੇਤੀਬਾੜੀ ਦੇ ਸੰਦ ਕਿਰਾਏ 'ਤੇ ਦੇ ਸਕਦੇ ਹਾਂ। ਠੀਕ ਹੈ, ਬਹੁਤ ਇੱਦਾਂ ਦੇ ਆਪਾਂ ਨੂੰ ਓਪਰਚੁਨਿਟੀਜ਼ ਆ ਜਿਹੜਾ ਲਈ ਆਪਾਂ ਨੂੰ ਜ਼ਮੀਨ ਦੀ ਲੋੜ ਨਹੀਂ ਹੈ। ਆਪਾਂ ਸਰਵਿਸ ਪ੍ਰੋਵਾਈਡਰ ਬਣ ਸਕਦੇ ਹਾਂ
1: ਜੀ,
0: ਆਪਾਂ ਬੀਆਂ ਦੇ ਸਰਵਿਸ ਪ੍ਰੋਵਾਈਡਰ ਬਣ ਸਕਦੇ ਹਾਂ। ਠੀਕ ਹੈ, ਹੋਰ ਬਹੁਤ ਇੱਦਾਂ ਦੀ ਚੀਜ਼ਾਂ ਨੇ, ਆਪਣੇ ਲੇਬਰ ਦੀ ਸ਼ੋਰਟੇਜ ਆ, ਮਜ਼ਦੂਰਾਂ ਦੀ ਸ਼ੋਰਟੇਜ ਆ, ਉਹਦੇ ਸਰਵਿਸ ਪ੍ਰੋਵਾਈਡਰ ਬਣ ਸਕਦੇ ਹਾਂ
1: ਜੀ।
0: ਉਹੀ ਮੈਂ ਦੱਸਿਆ ਵੀ ਸਮੱਸਿਆ, ਉਹਦੇ ਰਿਗਾਰਡਿੰਗ ਜਿੰਨੇ ਵੀ ਹੱਲ, ਉਹ ਆਪਾਂ ਉਹਦੇ ਵਿੱਚ ਆਪਾਂ ਸ਼ੁਰੂ ਕਰ ਸਕਦੇ ਹਾਂ।

0: ਦੋਸਤੋ ਪ੍ਰੋਗਰਾਮ ਚੱਲ ਰਿਹਾ ਫਾਰਮ ਟੂ ਸਿਟੀ ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਜੀ ਨੌਜਵਾਨਾਂ ਲਈ ਖੇਤੀ ਦੇ ਉੱਦਮਤਾ ਦੇ ਮੌਕੇ ਤੇ ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਮਾਹਰ ਮਹਿਮਾਨ ਡਾਕਟਰ ਕਰਨਵੀਰ ਸਿੰਘ ਗਿੱਲ ਸਾਡੇ ਨਾਲ ਜੁੜੇ ਹੋਏ ਨੇ ਜੀ ਡਾਕਟਰ ਸਾਹਿਬ ਅਗਲਾ ਸਵਾਲ ਹੈ ਜੀ ਕਿ ਟੈਕਨੋਲੋਜੀ ਐਗਰੀਕਲਚਰ ਅੰਟਰਪ੍ਰਨਿਓਰਸ਼ਿਪ ਨੂੰ ਕਿਵੇਂ ਬਦਲ ਰਹੀ ਹੈ ਅੱਜ ਦੇ ਸਮੇਂ 'ਚ
1: ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਸੋਚੀਏ ਜੀ ਐਗਰੀਕਲਚਰ ਦੇ ਵਿੱਚ ਖੇਤੀਬਾੜੀ ਦੇ ਵਿੱਚ ਤਕਨੀਕ ਟੈਕਨੋਲੋਜੀ ਦਾ ਹੀ ਸਭ ਤੋਂ ਵੱਡਾ ਰੋਲ ਹੈ ਸਭ ਤੋਂ ਵੱਡਾ ਹੱਥ ਹੈ ਟੈਕਨੋਲੋਜੀ ਦਾ ਹੀ ਹੈ ਕਿਉਂਕਿ ਰਵਾਇਤੀ ਖੇਤੀ ਜਿਹੜੀ ਚੱਲ ਰਹੀ ਹੈ ਉਹ ਚੱਲ ਰਹੀ ਹੈ ਹੁਣ ਉਹਨੂੰ ਐਡਵਾਂਸ ਸਟੇਜ 'ਤੇ ਅਗਲੀ ਸਟੇਜ 'ਤੇ ਲਿਜਾਉਣ ਦਾ ਆਪਣਾ ਜ਼ਿੰਮਾ ਹੈਗਾ ਉਹਦੇ ਵਿੱਚ ਆਪਣੇ ਕੋਲ ਹੁਣ ਡਰੋਨ ਆ ਗਏ ਨੇ ਸੈਂਸਰ ਆ ਗਏ ਨੇ ਬੇਸਿਕਲੀ ਕਹਿਣ ਦਾ ਮਤਲਬ ਹੈ ਆਟੋਮੇਸ਼ਨ ਜਿਵੇਂ ਕਿ ਹੁਣ ਆਪਣੇ ਲੇਬਰ ਮਜ਼ਦੂਰੀ ਘੱਟਦੀ ਜਾ ਰਹੀ ਆ ਆਪਾਂ ਨੂੰ ਆਟੋਮੇਟਿਡ ਸੰਦ ਚਾਹੀਦੇ ਨੇ ਡਰੋਨ ਸਪਰੇਆਂ ਚਾਹੀਦੀਆਂ ਨੇ ਉਹ ਸਪਰੇ ਐਨ ਸਟੀਕ ਥਾਂ 'ਤੇ ਹੋਵੇ ਉੱਨੀ ਥਾਂ 'ਤੇ ਹੀ ਹੋਵੇ ਜਿੱਥੇ ਲੋੜ ਹੈ ਜ਼ਿਆਦਾ ਸਪਰੇ ਨਾ ਹੋਵੇ ਕਿਸਾਨ ਦੀ ਸਿਹਤ ਲਈ ਵੀ ਠੀਕ ਆ ਫਸਲ ਦੀ ਸਿਹਤ ਲਈ ਵੀ ਠੀਕ ਹੈ ਤਾਂ ਹਰ ਸਮੱਸਿਆ ਨੂੰ ਤਕਨੀਕ ਨਾਲ ਜੋੜਨਾ ਜ਼ਰੂਰੀ ਹੈ ਤਕਨੀਕ ਨਾਲ ਜੋੜੇ ਦਾ ਫਾਇਦਾ ਕੀ ਹੈ ਬਈ ਉਹ ਸਮੱਸਿਆ ਦਾ ਸਹੀ ਹੱਲ ਲੱਭ ਜਾਂਦਾ ਜ਼ਰੂਰੀ ਨਹੀਂ ਕਿ ਉਹ ਤਕਨੀਕ ਕਿਸਾਨ ਦੀ ਆਪਦੀ ਹੋਵੇ ਜਾਂ ਕਾਰੋਬਾਰੀ ਦੀ ਆਪਦੀ ਹੋਵੇ ਉਹ ਤਕਨੀਕ ਆਪਾਂ ਕਿਸੇ ਵੀ ਸਰਕਾਰੀ ਅਦਾਰੇ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਾਂ ਹੋਰ ਵੀ ਸੰਸਥਾ ਤੋਂ ਉਹਨਾਂ ਦੀ ਤਕਨੀਕ ਨੂੰ ਅਪਣਾ ਕੇ ਉਹਦੇ ਨਾਲ ਵੀ ਆਪਾਂ ਆਪਣਾ ਐਂਟਰਪ੍ਰਾਈਜ਼ ਦਾ ਕੰਮ ਸ਼ੁਰੂ ਕਰ ਸਕਦੇ ਹਾਂ

0: ਵੀਰੋ ਆਓ ਅਜਾਈ ਖੇਤੀ ਅਪਣਾਈਏ ਜੋ ਮਿੱਟੀ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਵੀ ਕਰੇ
1: ਕੁਦਰਤੀ ਖੇਤੀ ਵਿੱਚ ਸਥਾਨਕ ਸਰੋਤਾਂ ਜੈਵਿਕ ਘੋਲਾਂ ਅਤੇ ਕੁਦਰਤੀ ਤਰੀਕਿਆਂ ਦੀ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਅਤੇ ਲਾਗਤ ਘਟਾਉਣ ਵਿੱਚ ਮਦਦ ਮਿਲਦੀ ਹੈ
0: ਸਿਹਤਮੰਦ ਮਿੱਟੀ ਸੰਤੁਲਿਤ ਵਾਤਾਵਰਣ ਅਤੇ ਟਿਕਾਊ ਖੇਤੀ ਇਹੀ ਹੈ ਭਵਿੱਖ ਦੀ ਪਹਿਚਾਣ

0: ਬਾਰੇ ਹੋਰ ਜਾਣਕਾਰੀ ਲਈ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਸਥਾਰ ਅਧਿਕਾਰੀ ਨਾਲ ਸੰਪਰਕ ਕਰੋ ਜਨ ਹਿੱਤ ਵਿੱਚ ਜਾਰੀ ਕਰਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ
1: ਡਾਕਟਰ ਸਾਹਿਬ ਜੇ ਕਿਸੇ ਨੌਜਵਾਨ ਦੇ ਕੋਲ ਆਈਡੀਆ ਹੈ ਪਰ ਉਸ ਕੋਲ ਪੈਸਾ ਨਹੀਂ ਹੈ ਤੇ ਬਿਜ਼ਨਸ ਨੌਲੇਜ ਵੀ ਨਹੀਂ ਹੈ ਤਾਂ ਉਹ ਕਿੱਥੋਂ ਸ਼ੁਰੂ ਕਰ ਸਕਦਾ ਹੈ
2: ਸਭ ਤੋਂ ਵਧੀਆ ਗੱਲ ਤਾਂ ਹੈ ਜੀ ਨੌਜਵਾਨ ਕੋਲ ਪਹਿਲਾਂ ਆਈਡੀਆ ਹੈਗਾ ਜੇ ਉਹ ਆਈਡੀਆ ਹਲਕਾ ਜਾਂ ਨਵੇਕਲਾ ਹੈ ਠੀਕ ਹੈ ਉਹ ਨਵੇਕਲੇ ਆਈਡੀਆ ਜਾਂ ਨੋਰਮਲ ਆਈਡੀਆ ਨੂੰ ਵੀ ਪਹਿਲਾਂ ਆਪਾਂ ਇਹ ਦੇਖਣਾ ਬਈ ਉਹ ਕਿਹੜੀ ਸਮੱਸਿਆ ਨਾਲ ਜੁੜਿਆ ਠੀਕ ਹੈ ਅਤੇ ਉਹ ਸਮੱਸਿਆ ਤੋਂ ਬਾਅਦ ਉਹਦਾ ਖਪਤਕਾਰ ਕੌਣ ਹੈ ਉਹ ਖਪਤਕਾਰ ਦੇਖਣਾ ਬਹੁਤ ਜ਼ਰੂਰੀ ਹੈ ਜਦ ਆਪਾਂ ਖਪਤਕਾਰ ਦੇਖਾਂਗੇ ਬਈ ਆਪਣੀ ਉਹ ਆਈਡੀਆ ਦਾ ਖਪਤਕਾਰ ਕੀ ਉਹਦੇ ਉਹ ਪੈਸੇ ਦੇ ਸਕਦਾ ਜਿਹੜੀ ਚੀਜ਼ ਆਪਾਂ ਬਣਾਈ ਇਹ ਸਾਰੀ ਚੀਜ਼ਾਂ ਦਾ ਰੋਡ ਮੈਪ ਤਿਆਰ ਕਰਕੇ ਰਸਤਾ ਬਣਾ ਕੇ ਫਿਰ ਹੀ ਆਪਾਂ ਨੂੰ ਅੱਗੇ ਚੱਲਣਾ ਚਾਹੀਦਾ ਕਿ ਆਪਾਂ ਫੰਡਿੰਗ ਜਾਂ ਕੋਈ ਹੋਰ ਚੀਜ਼ ਦੇਖੀਏ ਪਹਿਲਾਂ ਆਪਾਂ ਨੂੰ ਖਪਤਕਾਰ ਨੂੰ ਫੋਕਸ ਰੱਖ ਕੇ ਬਈ ਉਹ ਆਪਣੀ ਜਿਹੜੀ ਚੀਜ਼ ਹੋਏਗੀ ਆਈਡੀਆ ਉਹਦੀ ਫਿਰ ਅੱਗੇ ਟੈਸਟਿੰਗ ਕਰਾਓ ਵੈਲੀਡੇਸ਼ਨ ਕਰਾਓ ਜਾਂ ਕੋਈ ਛੋਟਾ ਥੋੜ੍ਹਾ ਬਹੁਤਾ ਤਿਆਰ ਕਰੋ
1: ਜੀ
2: ਸਮਾਨ ਕੋਈ ਆਪਾਂ ਪ੍ਰੋਟੋਟਾਈਪ ਤਿਆਰ ਕਰੀਏ ਕੁਛ ਹੋਰ ਤਿਆਰ ਕਰੀਏ ਪਾਇਲਟ ਸਟੇਜ ਤਿਆਰ ਕਰੀਏ
1: ਜੀ
2: ਉਹਨੂੰ ਤਿਆਰ ਕਰਕੇ ਆਪਾਂ ਫਿਰ ਅੱਗੇ ਕਸਟਮਰ ਜਿਹੜਾ ਖਪਤਕਾਰ ਆਪਣਾ ਉਹਦੀ ਥੋੜ੍ਹਾ ਜਿਹਾ ਟਰਾਇਲ ਲਾਈਏ ਛੋਟਾ ਜਿਹਾ ਖੇਤਾਂ 'ਚ ਟਰਾਇਲ ਲਾਈਏ ਜੇ ਕੋਈ ਇੱਦਾਂ ਦੀ ਚੀਜ਼ ਹੈ ਨਾ ਉਹ ਟਰਾਇਲ ਦੇਖ ਕੇ ਫਿਰ ਅੱਗੇ ਆਪਾਂ ਨੂੰ ਵਧਣਾ ਚਾਹੀਦਾ ਸਭ ਤੋਂ ਪਹਿਲਾਂ ਆਪਣਾ ਆਈਡੀਆ ਜਿਹਨੂੰ ਕਹਿੰਦੇ ਵੈਲੀਡੇਸ਼ਨ ਜ਼ਰੂਰੀ ਆਈਡੀਆ ਦੀ
1: ਜੀ
2: ਠੀਕ ਹੈ ਉਹ ਜਦ ਇੱਕ ਵਾਰ ਵੈਲੀਡੇਟ ਹੋ ਗਿਆ ਆਪਾਂ ਨੂੰ ਰਾਹ ਪਤਾ ਲੱਗ ਗਿਆ ਵੀ ਮੈਂ ਇਸੇ ਰਾਹ 'ਤੇ ਚੱਲਣਾ ਜੇ ਉਹ ਨਹੀਂ ਬਾਈ ਚਾਂਸ ਹੋ ਰਿਹਾ ਫਿਰ ਆਪਾਂ ਨੂੰ ਜ਼ਰੂਰਤ ਆ ਪਿਵਟ ਕਰਨ ਦੀ ਬਦਲਣ ਦੀ
1: ਜੀ ਡਾਕਟਰ ਸਾਹਿਬ ਜੀ ਆਪਾਂ ਸਮਝ ਲਈਏ ਕਿ ਆਈਡੀਆ ਜਿਹੜਾ ਸੀ ਉਹ ਵੈਲੀਡੇਟ ਹੋ ਚੁੱਕਿਆ ਉਸ ਤੋਂ ਬਾਅਦ ਹੁਣ ਗੱਲ ਆ ਜਾਂਦੀ ਹੈ ਫੰਡਿੰਗ ਜਾਂ ਸਬਸਿਡੀ ਦੀ ਤਾਂ ਫੰਡਿੰਗ ਜਾਂ ਸਬਸਿਡੀ ਲੈਣ ਤੋਂ ਪਹਿਲਾਂ ਨੌਜਵਾਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ
2: ਫੰਡਿੰਗ ਅਤੇ ਸਬਸਿਡੀ ਵਿੱਚ ਮੈਂ ਖਾਸ ਤੌਰ 'ਤੇ ਇਹ ਕਹਿਣਾ ਚਾਹੂੰਗਾ ਅਕਸਰ ਲੋਕ ਕੀ ਕਰਦੇ ਨੇ ਉਹ ਸਕੀਮ ਦੇ ਹਿਸਾਬ ਨਾਲ ਕੰਮ ਜਾਂ ਆਈਡੀਆ ਖੋਲਦੇ ਆ
1: ਜੀ
2: ਇਹ ਬਹੁਤ ਗਲਤ ਹੈ ਆਪਾਂ ਸਕੀਮ ਦੇ ਹਿਸਾਬ ਨਾਲ ਬਿਜ਼ਨਸ ਨਹੀਂ ਖੋਲਣਾ ਕੰਮ ਨਹੀਂ ਖੋਲਣਾ ਆਪਾਂ ਆਪਣੇ ਕੰਮ ਦੇ ਹਿਸਾਬ ਨਾਲ ਸਕੀਮ ਲੱਭਣੀ ਹੈ ਉਹ ਕੰਮ ਸ਼ੁਰੂ ਕਰਨ ਲਈ ਆਪਣਾ ਕੀ ਬੈਕਗਰਾਊਂਡ ਹੈ ਕਿੱਦਾਂ ਦੀ ਆਪਾਂ ਪੜ੍ਹਾਈ ਕੀਤੀ ਹੈ ਜਾਂ ਖੇਤੀ ਦੇ ਵਿੱਚ ਕਿੱਦਾਂ ਦਾ ਆਪਣਾ ਹੁਨਰ ਆ ਉਹ ਦੇਖ ਕੇ ਉਸ ਹਿਸਾਬ ਨਾਲ ਆਪਾਂ ਨੂੰ ਆਪਣਾ ਕੰਮ ਜਾਂ ਆਈਡੀਆ ਦੇਖਣਾ ਚਾਹੀਦਾ ਉਸ ਤੋਂ ਬਾਅਦ ਉਦੋਂ ਰਿਗਾਰਡਿੰਗ ਜਿਹੜੀ ਸਕੀਮ ਆ ਉਹ ਸਕੀਮ ਦੇ ਆਪਾਂ ਨੂੰ ਦੇਖਣਾ ਚਾਹੀਦਾ ਵੀ ਜੇ ਮੇਰੀ ਫੂਡ ਪ੍ਰੋਸੈਸਿੰਗ ਵਾਲੀ ਹੈ ਤਾਂ ਉਹ ਸਕੀਮਾਂ ਆ ਗਈਆਂ ਕੋਈ ਐਗਰੀ ਇਨਫਰਾ ਫੰਡ ਵਾਲੀ ਹੈ ਤਾਂ ਉਹ ਸਕੀਮਸ ਆ ਗਈਆਂ ਮਤਲਬ ਕਿ ਹਰ ਖੇਤਰ ਦੇ ਵਿੱਚ ਸਰਕਾਰ ਦੀ ਅੱਡ ਅੱਡ ਸਕੀਮਸ ਨੇ ਜੇ ਕੋਈ ਨਵੇਕਲਾ ਆਈਡੀਆ ਤਾਂ ਸਟਾਰਟਅਪ ਸਕੀਮਸ ਆ ਗਈਆਂ ਠੀਕ ਹੈ ਉਹ ਸਕੀਮਸ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਰ ਅੱਗੇ ਵਧਣਾ ਚਾਹੀਦਾ ਸਭ ਤੋਂ ਪਹਿਲਾਂ ਇਹੀ ਗੱਲ ਹੈ ਵੀ ਆਪਣਾ ਆਈਡੀਆ ਸਹੀ ਰੱਖੋ ਠੀਕ ਹੈ ਉਹਦੇ ਹਿਸਾਬ ਨਾਲ ਸਕੀਮ ਦੇਖੋ ਫੰਡ ਦੇ ਪਿੱਛੇ ਨਹੀਂ ਭੱਜਣਾ
1: ਜੀ

0: ਡਾਕਟਰ ਕਰਮੀ ਸਿੰਘ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਪੰਜਾਬ ਐਗਰੀ ਬਿਜ਼ਨਸ ਇਨਕੂਬੇਟਰ ਨੌਜਵਾਨਾਂ ਦੀ ਕਿਵੇਂ ਮਦਦ ਕਰਦੇ ਜੀ
1: ਪੰਜਾਬ ਐਗਰੀ ਬਿਜ਼ਨਸ ਇਨਕੂਬੇਟਰ ਜੀ ਕੇਂਦਰ ਸਰਕਾਰ ਦੀ ਬਹੁਤ ਹੀ ਵਧੀਆ ਸਾਫ਼ ਸੁਥਰੀ ਸਕੀਮ ਹੈ ਇਹ ਮਿਨਿਸਟਰੀ ਆਫ ਐਗਰੀਕਲਚਰ ਦੀ ਖੇਤੀਬਾੜੀ ਮਿਨਿਸਟਰੀ ਦੀ ਕੇਂਦਰ ਸਰਕਾਰ ਦੀ ਆਰ ਕੇ ਵਾਈ ਰਫ਼ਤਾਰ ਸਕੀਮ ਦੇ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਮਿਲਿਆ ਇਹਦੇ ਵਿੱਚ ਕੋਈ ਵੀ ਨੌਜਵਾਨ ਕਿਸਾਨ ਸਟੂਡੈਂਟ ਵਿਦਿਆਰਥੀ ਜਾਂ ਕੋਈ ਵੀ ਬੰਦਾ ਖੇਤੀਬਾੜੀ ਅਤੇ ਉਹਦੇ ਜੁੜੇ ਕਿਸੇ ਵੀ ਕਿੱਤੇ ਨੂੰ ਕੰਮ ਵਧਾਉਣਾ ਚਾਹੁੰਦਾ
0: ਜੀ
1: ਉਹ ਕੰਮ ਦੇ ਵਿੱਚ ਨਵੇਕਲਾਪਨ ਕੀ ਹੈ ਕਿਹੜੀ ਸਮੱਸਿਆ ਦਾ ਹੱਲ ਕਰਦਾ ਉਹ ਸਮੱਸਿਆ ਦਾ ਹੱਲ ਕੀ ਫਾਰਮਰ ਅਡੋਪਟ ਕਰ ਸਕਦਾ ਉਹਦੇ ਕਿਸਾਨਾਂ ਨੂੰ ਕੀ ਬੈਨੀਫਿਟ ਨੇ ਇਹ ਚੀਜ਼ਾਂ ਦੇਖ ਕੇ ਅਸੀਂ ਉਹਨਾਂ ਦਾ ਸਾਰਾ ਐਨਾਲਿਸਿਸ ਕਰਦੇ ਹਾਂ ਕੋਈ ਵੀ ਸਾਡੇ ਕੋਲ ਆਉਂਦਾ ਉਹ ਸਾਰਾ ਉਹਨਾਂ ਨੂੰ ਐਨਾਲਿਸਿਸ ਕਰਕੇ ਉਹ ਕੰਮ ਵਧਾਉਣ ਲਈ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਸਕੀਮ ਦੀ ਜ਼ਰੂਰਤ ਹੈ ਕੰਪਨੀ ਬਣਾਉਣ ਤੋਂ ਲੈ ਕੇ ਮੰਡੀਕਰਨ ਕੋਈ ਬਿਜ਼ਨਸ ਮੈਂਟਰਸ਼ਿਪ ਕੋਈ ਟੈਕਨੋਲੋਜੀ ਮੈਂਟਰਸ਼ਿਪ ਦੀ ਲੋੜ ਹੈ ਉਹ ਸਾਰੇ ਅਸੀਂ ਸਹਾਇਤਾ ਕਰਦੇ ਹਾਂ ਇਹ ਸਾਰਾ ਦੇਖ ਕੇ ਇਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਹੁਣ ਆ ਗਈ ਫੰਡਿੰਗ ਦੀ ਗੱਲ 5 ਤੋਂ ਲੈ ਕੇ 25 ਲੱਖ ਤੱਕ ਦੀ ਗ੍ਰਾਂਟ ਵੀ ਮੁਹੱਈਆ ਕਰਾ ਸਕਦੇ ਹਾਂ ਅਸੀਂ ਉਹਨਾਂ
0: ਨੂੰ
1: ਜਿਹੜੀ ਤੁਸੀਂ ਸਰਕਾਰ ਨੂੰ ਵਾਪਸ ਨਹੀਂ ਕਰਨੀ
0: ਜੀ
1: ਇਸ ਉਹਨਾਂ ਦੀ ਗ੍ਰਾਂਟ ਆ ਇਹ ਕੋਈ ਸਬਸਿਡੀ ਨਹੀਂ ਹੈ ਕੁਛ ਨਹੀਂ ਹੈ 5 ਤੋਂ 25 ਲੱਖ ਦੀ ਗ੍ਰਾਂਟ ਡਿਪੈਂਡ ਕਰਦਾ ਵੀ ਉਹਨਾਂ ਦਾ ਕਾਰੋਬਾਰ ਕਿੱਦਾਂ ਦਾ
0: ਜੀ
1: ਉਹ ਸਾਰਾ ਅਸੀਂ ਉਹਨਾਂ ਦੇ ਧਿਆਨ 'ਚ ਰੱਖ ਕੇ ਉਹਨਾਂ ਨੂੰ ਗ੍ਰਾਂਟ ਦਿਲਵਾਉਣੀ ਹੈ ਕੇਂਦਰ ਸਰਕਾਰ ਤੋਂ ਅਤੇ ਹਰ ਗ੍ਰਾਂਟ ਕਿਵੇਂ ਕਿੱਥੇ ਵਰਤਣੀ ਹੈ ਉਹਦਾ ਹਿਸਾਬ ਵੀ ਰੱਖਣਾ
0: ਜੀ
1: ਕਿਵੇਂ ਵਰਤਣੀ ਚਾਹੀਦੀ ਹੈ ਕਿਵੇਂ ਕਿੱਥੇ ਮਾਈਲਸਟੋਨ ਹੈ ਕੀ ਮੈਨ ਪਾਵਰ ਹੈ ਕੈਪੀਟਲ ਹੈ ਸਾਰਾ ਅਸੀਂ ਉਹਦਾ ਬਿਜ਼ਨਸ ਪਲਾਨ ਤਿਆਰ ਕਰਦੇ ਨਾਲ ਬਹਿ ਕੇ ਇਹ ਪੂਰਾ ਸਾਡਾ 1 ਸਾਲ ਦਾ ਪ੍ਰੋਸੈਸ ਚੱਲਦਾ ਉਹਨਾਂ ਨਾਲ
0: ਜੀ
1: ਉਹ ਤਿਆਰ ਕਰਕੇ ਅਸੀਂ ਫਿਰ ਉਹਨਾਂ ਨੂੰ ਕੰਮ ਸ਼ੁਰੂ ਕਰਨ ਲਈ ਪੂਰੇ ਯੋਗ ਬਣਾ ਦਿੰਦੇ ਹਾਂ ਅਤੇ ਅੱਗੇ ਜਿਹਨੇ ਕੰਮ ਵੀ ਵਧਾਉਣਾ ਉਹਦਾ ਵੀ ਹੈ ਇਹਦੇ ਅੰਡਰ ਸਾਡੀ ਦੋ ਸਕੀਮਾਂ ਚੱਲਦੀਆਂ ਨੇ ਉੱਦਮ ਅਤੇ ਉਡਾਨ ਜਿਹਦੇ ਕੋਲ ਆਈਡੀਆ ਹੈਗਾ ਉਹ ਸਾਡੀ ਉੱਦਮ ਸਕੀਮ ਦੇ ਅੰਡਰ ਆਉਂਦਾ ਜਿਹਦੇ ਕੋਲ ਆਲਰੇਡੀ ਆਈਡੀਆ ਚੱਲਦਾ ਉਹਨੂੰ ਵਧਾਉਣਾ ਕੰਮ ਉਹ ਉਡਾਨ ਸਕੀਮ ਦੇ ਅੰਡਰ ਆਉਂਦਾ ਸਾਡੀ
0: ਜੀ
1: ਹਾਂਜੀ
0: ਅਤੇ ਇਹਦੀਆਂ ਕੁਛ ਐਗਜ਼ਾਮਪਲ ਸਰ ਆਪਣੇ ਪੰਜਾਬ ਦੇ ਵਿੱਚ ਕੁਛ ਅਗਰ ਕਿਸਾਨ ਹੈਗੇ ਨੇ ਜਿਨ੍ਹਾਂ ਨੇ ਆਈਡੀਆ ਇਨੀਸ਼ੀਏਟ ਕੀਤੇ ਅਤੇ ਉਹਨਾਂ ਨੂੰ ਸਰਕਾਰ ਵੱਲੋਂ ਸਹਾਇਤਾ ਮਿਲੀ ਹੈ ਇਹਨਾਂ ਸਕੀਮਸ ਦੇ ਵਿੱਚ ਕੁਛ ਹੈ ਕੋਈ
1: ਬਿਲਕੁਲ ਜੀ ਸਾਡੀ ਸਭ ਤੋਂ ਵੱਡੀ ਐਗਜ਼ਾਮਪਲ ਬਰਨਾਲੇ ਦੇ ਮਾਸਟਰ ਮਾਈਂਡ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਿਟਡ ਉਹ ਇੱਕ ਮਾਸਟਰ ਸੀਗੇ ਸਕੂਲ ਦੇ ਉਹਨਾਂ ਨੇ ਸਾਡੇ ਨਾਲ ਯੂਨੀਵਰਸਿਟੀ 'ਚ ਜੁੜੇ ਯੂਨੀਵਰਸਿਟੀ ਨਾਲ ਜੁੜ ਕੇ ਉਹਨਾਂ ਨੇ ਸਪਰੇ ਮਸ਼ੀਨ ਤਿਆਰ ਕੀਤੀ ਇੰਜੀਨੀਅਰਿੰਗ ਕਾਲਜ ਡਾਕਟਰ ਮਨਜੀਤ ਨਾਲ ਰਲ ਕੇ
0: ਜੀ
1: ਅਤੇ ਉਹਨਾਂ ਨੇ ਸਪਰੇ ਮਸ਼ੀਨ ਤਿਆਰ ਕੀਤੀ ਉਹ ਸਪਰੇ ਮਸ਼ੀਨ 2-3 ਸਾਲ ਉਹ ਟਰਾਈ ਕਰਦੇ ਰਹੇ ਇੱਧਰ ਉੱਧਰ ਬਈ ਕਿਵੇਂ ਵਧਾਈਏ ਕੀ ਕਰੀਏ ਗੱਲ ਬਣੀ ਨਹੀਂ ਸਾਡੀ ਸਕੀਮ ਆਈ ਅਸੀਂ ਉਹਨਾਂ ਨੂੰ 17 ਲੱਖ ਰੁਪਏ ਨਾਲ ਉਹਨਾਂ ਦੀ ਮੈਂਟਰਸ਼ਿਪ ਕੀਤੀ 1 ਮਹੀਨੇ ਦੀ ਅਸੀਂ ਇਹਦੇ ਵਿੱਚ ਟ੍ਰੇਨਿੰਗ ਵੀ ਦਿੰਦੇ ਹੁੰਦੇ ਹਾਂ ਜਿਹਦੇ ਵਿੱਚ ਅਸੀਂ ਕਿਵੇਂ ਕੰਮ ਚਲਾਉਣਾ ਹੈ ਮਾਰਕੀਟਿੰਗ ਬਿਜ਼ਨਸ ਫਾਈਨਾਂਸ ਕਿੱਥੇ ਕਿੱਥੇ ਤੁਸੀਂ ਪੈਸਾ ਲਾਉਣਾ ਆਪਣਾ ਹਰ ਤਰ੍ਹਾਂ ਦੀ ਇੰਟੈਂਸਿਵ ਟ੍ਰੇਨਿੰਗ ਹੁੰਦੀ ਹੈ
0: ਜੀ
1: ਉਹ ਟ੍ਰੇਨਿੰਗ ਦੇ ਤਹਿਤ ਅਸੀਂ ਉਹਨਾਂ ਨੂੰ ਗਾਈਡ ਕੀਤਾ ਅਤੇ ਹੁਣ ਪਿਛਲੇ 7 ਸਾਲਾਂ ਦੇ ਵਿੱਚ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਹਿ ਕੇ ਵੀ ਉਹਨਾਂ ਨੇ 0 ਤੋਂ ਕੰਮ ਸ਼ੁਰੂ ਕੀਤਾ ਸੀ ਅੱਜ ਉਹਨਾਂ ਦੀ ਕੰਪਨੀ ਦਾ ਟਰਨਓਵਰ 22 ਕਰੋੜ ਰੁਪਏ 22 ਕਰੋੜ 'ਤੇ ਪਹੁੰਚ ਗਏ 40 ਬੰਦਿਆਂ ਨੂੰ ਉਹਨਾਂ ਨੇ ਇੰਪਲੋਇਮੈਂਟ ਦਿੱਤੀ ਹੋਈ ਹੈ ਅਤੇ ਇੱਕ ਬਹੁਤ ਵੱਡੀ ਫੈਕਟਰੀ ਬਰਨਾਲੇ ਸ਼ਹਿਰ ਦੇ ਵਿੱਚ ਸਾਡੇ ਉਹਨਾਂ ਦੀ ਐਗਜ਼ਾਮਪਲ ਹੈ ਵੀ ਲਾਈ ਹੋਈ ਹੈ ਉਹਨਾਂ ਨੇ ਇਹਦੇ ਵਿੱਚ ਤਕਨੀਕ ਵੀ ਜੁੜੀ ਹੈ ਜਿਹੜੀ ਮੈਂ ਗੱਲਾਂ ਹੁਣ ਤੱਕ ਸਾਰੀ ਕੀਤੀਆਂ ਨੇ ਤਕਨੀਕ ਜੁੜੀ ਹੈ ਜਿਹੜੀ ਕਿ ਉਹਨਾਂ ਨੇ ਯੂਨੀਵਰਸਿਟੀ ਨਾਲ ਰਲ ਕੇ ਬਣਾਈ ਅਸੀਂ ਉਹਨਾਂ ਦਾ ਪੇਟੈਂਟ ਵੀ ਤਿਆਰ ਕਰਾਇਆ ਡਿਜ਼ਾਇਨ ਪੇਟੈਂਟ ਅਸੀਂ ਉਹਦੇ ਵਿੱਚ ਵੀ ਹੈਲਪ ਕਰਦੇ ਹਾਂ ਤਾਂ ਕਿ ਕੋਈ ਹੋਰ ਉਹਨੂੰ ਕਾਪੀ ਨਾ ਕਰੇ
0: ਜੀ
1: ਠੀਕ ਹੈ
0: ਜੀ
1: ਜਿਹੜੀ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੀ ਸਹਾਇਤਾ ਦਿੱਤੀ ਉਹਦੀ ਵੀ ਜੁੜੀ ਹੋਈ ਹੈ ਨਾਲ ਅਤੇ ਪੈਸੇ ਨਾਲ ਕਿਵੇਂ ਬੰਦਾ ਵੱਧ ਸਕਦਾ ਜੀ ਉਹਦੇ ਵਿੱਚ ਮਿਹਨਤ ਆ ਉਹਦਾ ਉਹ ਬਹੁਤ ਵਧੀਆ ਪਰਫੈਕਟ ਦਾ

0: ਡਾਕਟਰ ਸਾਹਿਬ ਪੰਜਾਬ ਐਗਰੀ ਬਿਜ਼ਨਸ ਇਨਕੂਬੇਟਰ ਦਾ ਜੋ ਪ੍ਰੋਗਰਾਮ ਹੈ ਉਹ ਕਿਵੇਂ ਹੁੰਦਾ ਹੈ, ਉਸਦੇ ਬਾਰੇ 'ਚ ਥੋੜ੍ਹੀ ਜਿਹੀ ਸਾਡੇ ਕਿਸਾਨ ਵੀਰਾਂ ਅਤੇ ਭੈਣਾਂ ਦੇ ਨਾਲ ਵਿਸਥਾਰ 'ਚ ਜਾਣਕਾਰੀ ਸਾਂਝੀ ਕਰਨਾ।
1: ਬਿਲਕੁਲ ਜੀ, ਜਿਹੜਾ ਸਾਡਾ ਜੀ ਇਨਕੂਬੇਟਰ ਦਾ ਪ੍ਰੋਗਰਾਮ ਹੈ ਇਹ ਅਸੀਂ ਹਰ ਸਾਲ ਅਪ੍ਰੈਲ ਦੇ ਵਿੱਚ ਐਪਲੀਕੇਸ਼ਨਾਂ ਸੱਦਾ ਪੱਤਰ ਦੇਣੇ ਸ਼ੁਰੂ ਕਰਦੇ ਹਾਂ। 2 ਮਹੀਨੇ ਤੱਕ ਐਪਲੀਕੇਸ਼ਨਾਂ ਦੀ ਵਿੰਡੋ ਖੁੱਲ੍ਹੀ ਰਹਿੰਦੀ ਹੈ। ਅਸੀਂ ਸਾਰੇ ਪਲੈਟਫਾਰਮਾਂ 'ਤੇ ਟੀ ਵੀ ਅਤੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੰਦੇ ਹਾਂ, ਉਹਦੇ ਦੇ ਥਰੂ ਅਸੀਂ ਸਾਰੀ ਐਪਲੀਕੇਸ਼ਨਾਂ ਸੱਦੇ ਪੱਤਰ ਸਾਰੇ ਲੋਕ ਆਪਣੇ ਆਈਡੀਏ ਆਪਣੇ ਬਿਜ਼ਨਸ ਸਾਰੇ ਆਈਡੀਆ ਸ਼ੇਅਰ ਕਰਦੇ ਹਾਂ ਸਾਡੇ ਨਾਲ
0: ਜੀ।
1: ਫਿਰ ਉਸ ਤੋਂ ਬਾਅਦ ਸਾਡੇ ਅਲੱਡ ਕਮੇਟੀਆਂ ਬਣੀਆਂ ਹੋਈਆਂ, ਉਹ ਅਸੀਂ ਸਾਰੇ ਆਈਡੀਏ ਪੜ੍ਹ ਕੇ ਉਹਨਾਂ ਦੀ ਸਕਰੀਨਿੰਗ ਕਰਕੇ ਦੇਖ ਕੇ ਵੀ ਕਿਹਨਾਂ ਦੇ ਅੱਛੇ ਨੇ ਕਿਹਨਾਂ ਦੇ ਨਹੀਂ, ਉਹਨਾਂ ਨੂੰ ਫਿਰ ਅਸੀਂ ਅੱਗੇ 1 ਮਹੀਨੇ ਦੀ ਟ੍ਰੇਨਿੰਗ ਤੱਕ ਲੈ ਕੇ ਜਾਂਦੇ ਹਾਂ
0: ਜੀ।
1: 1 ਮਹੀਨੇ ਦੀ ਟ੍ਰੇਨਿੰਗ ਦੇ ਵਿੱਚ ਜਿਹੜੀ ਟ੍ਰੇਨਿੰਗ ਹੈ ਉਹ ਬਹੁਤ ਹੀ ਵਿਸਥਾਰਪੂਰਵਕ ਟ੍ਰੇਨਿੰਗ ਹੈ। ਉਹ ਟ੍ਰੇਨਿੰਗ ਦੇ ਵਿੱਚ ਅਸੀਂ ਤਕਨੀਕ, ਬਿਜ਼ਨਸ, ਫਾਈਨਾਂਸ, ਮਾਰਕੀਟਿੰਗ ਅਤੇ ਉਹਨਾਂ ਦੇ ਇਕੱਲੇ ਇਕੱਲੇ ਆਈਡੀਆ ਦੇ ਹਿਸਾਬ ਨਾਲ ਇਕੱਲੇ ਇਕੱਲੇ ਬੰਦੇ ਨੂੰ ਬੈਠ ਕੇ ਨਾਲ ਉਹਨਾਂ ਦਾ ਆਈਡੀਆ ਸਮਝਦੇ ਹਾਂ, ਬਿਜ਼ਨਸ ਅੱਗੇ ਕਿਵੇਂ ਵਧਾਉਣਾ, ਕਿੱਥੇ ਉਹਨਾਂ ਨੂੰ ਪੈਸਾ ਲਾਉਣ ਦੀ ਲੋੜ ਹੈ, ਕਿੱਥੇ ਪੈਸਾ ਲਾਉਣ ਦੀ ਲੋੜ ਨਹੀਂ ਹੈ
0: ਜੀ।
1: ਫਾਰਮਰ ਦਾ ਫੀਲਡ ਟ੍ਰਾਇਲ ਕਰਾਉਣਾ ਕਿਸਾਨਾਂ ਦਾ, ਨਹੀਂ ਕਰਾਉਣਾ, ਅੱਗੇ ਕਿਤੇ ਹੋਰ ਕੋਈ ਸ਼ੋਰ ਕਿਸੇ ਇੰਡਸਟਰੀ ਨਾਲ ਕਨੈਕਟ ਕਰਾਉਣਾ ਉਹਨਾਂ ਦਾ, ਕੋਈ ਲੈਬ ਟੈਸਟਿੰਗ ਰਿਪੋਰਟ ਕਰਾਉਣੀ ਹੈ, ਕੋਈ ਪੇਟੈਂਟ ਕਰਵਾਉਣਾ ਉਹਨਾਂ ਦਾ, ਕੋਈ ਹੋਰ ਕਾਪੀਰਾਈਟ ਹੈਗਾ, ਉਹ ਸਾਰੀ ਚੀਜ਼ਾਂ ਦਾ ਧਿਆਨ ਰੱਖ ਕੇ ਅਤੇ ਸਰਕਾਰ ਦੀ ਬਾਕੀ ਸਕੀਮਾਂ ਦਾ ਵੀ ਅਵੇਅਰਨੈਸ ਦੇ ਕੇ, ਕਿਤੋਂ ਸੌਖਾ ਲੋਨ ਮਿਲ ਸਕਦਾ, ਕਿਤੋਂ ਨਹੀਂ ਮਿਲ ਸਕਦਾ, ਕੋਈ ਫੂਡ FSCI ਦੀ ਲਾਈਸੈਂਸਿੰਗ ਦਾ ਹੈਗਾ, A to Z ਹਰੇਕ ਦੇ ਕਿੱਤੇ ਦਾ ਜੋ ਵੀ ਡਿਟੇਲ ਹੈਗੀ ਆ ਡਿਟੇਲ ਸਮਝ ਕੇ ਉਹਨਾਂ ਨੂੰ ਉਸ ਹਿਸਾਬ ਨਾਲ ਗਾਈਡੈਂਸ ਦਿੰਦੇ ਹਾਂ। ਫਿਰ ਉਹਨਾਂ ਨੂੰ ਅਸੀਂ ਪ੍ਰੈਜੈਂਟੇਸ਼ਨ ਦੀ ਤਿਆਰੀ ਕਰਾਉਂਦੇ ਹਾਂ ਕੇਂਦਰ ਸਰਕਾਰ ਦੇ ਸਾਹਮਣੇ
0: ਜੀ।
1: ਕੇਂਦਰ ਸਰਕਾਰ ਲਈ ਉਹਨਾਂ ਨੂੰ ਪ੍ਰੈਜੈਂਟੇਸ਼ਨ 'ਚ ਤਿਆਰ ਕਰੀਦਾ, ਫਿਰ ਕੇਂਦਰ ਸਰਕਾਰ ਉਹਨਾਂ ਨੂੰ ਫਾਈਨਲੀ ਉਹਨਾਂ ਦੀ ਪ੍ਰੈਜੈਂਟੇਸ਼ਨ ਦੇਖ ਕੇ ਉਹਨਾਂ ਦਾ ਦੇਖ ਕੇ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਫੰਡ ਮੁਹੱਈਆ ਕਰਾਉਂਦੀ ਹੈ ਵੀ ਉਹ ਕਿਸ ਲੈਵਲ ਤੱਕ ਕਿੰਨਾ ਫੰਡ ਉਹਨਾਂ ਨੂੰ ਚਾਹੀਦਾ।
0: ਅਤੇ
1: ਇਹ ਸਾਰਾ ਪ੍ਰੋਸੈਸ ਸਾਡਾ ਅਪ੍ਰੈਲ ਤੋਂ ਲੈ ਕੇ ਦਸੰਬਰ ਜਨਵਰੀ ਤੱਕ ਚੱਲਦਾ
0: ਜੀ।
1: ਅਸੀਂ ਹਰ ਸਾਲ ਸਾਨੂੰ ਤਕਰੀਬਨ 250 ਤੋਂ 300 ਸੱਦੇ ਪੱਤਰ ਆਉਂਦੇ ਨੇ, ਉਹਨਾਂ ਦੀ ਸਕਰੀਨਿੰਗ ਕਰਦੇ ਕਰਾਉਂਦੇ ਹੁਣ ਤੱਕ ਅਸੀਂ ਤਕਰੀਬਨ 7 ਸਾਲਾਂ ਦੇ ਵਿੱਚ ਟੋਟਲ 90 ਸਟਾਰਟਅਪਾਂ ਨੂੰ ਤਕਰੀਬਨ 12 ਕਰੋੜ ਰੁਪਏ ਤੱਕ ਦਾ ਗ੍ਰਾਂਟ ਦੇ ਚੁੱਕੇ ਹਾਂ ਅਤੇ ਸਾਡੇ ਬਹੁਤ ਸਾਰੇ ਸਟਾਰਟਅਪ ਕਰੋੜ ਤੋਂ ਵੱਧ ਰੈਵਨਿਊ ਕਮਾ ਰਹੇ ਨੇ
0: ਜੀ।
1: ਅਤੇ ਇਹ ਬਹੁਤ ਹੀ ਵਧੀਆ ਅਤੇ ਬੜੀ ਅੱਛੀ ਸਟਰਕਚਰਡ ਸਕੀਮ ਹੈ।
0: ਡਾਕਟਰ ਕਰਮਵੀਰ ਜੀ, ਬਹੁਤ ਹੀ ਲਾਹੇਵੰਦ ਜਾਣਕਾਰੀ ਤੁਸੀਂ ਸਾਡੇ ਅੱਜ ਦੇ ਇਸ ਟੌਪਿਕ ਨੌਜਵਾਨਾਂ ਲਈ ਖੇਤੀ ਦੇ ਉੱਦਮਤਾ ਦੇ ਮੌਕੇ ਉਸ ਦੇ ਸੰਬੰਧ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝੀ ਕਰ ਚੁੱਕੇ ਹੋ। ਸੋ ਜਾਂਦੇ ਜਾਂਦੇ ਸਾਡੇ ਅੱਜ ਦੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਕੀ ਕੋਈ ਖਾਸ ਸੰਦੇਸ਼ ਤੁਸੀਂ ਦੇਣਾ ਚਾਹੋਗੇ ਜੀ?
1: ਮੇਰਾ ਸੰਦੇਸ਼ ਜੀ ਸਾਰੇ ਕਿਸਾਨ ਵੀਰਾਂ ਨੂੰ, ਭੈਣਾਂ ਅਤੇ ਭਰਾਵਾਂ ਨੂੰ, ਨੌਜਵਾਨਾਂ ਨੂੰ ਇੱਕੋ ਹੀ ਹੈ ਕਿ ਅੱਜ ਦੀ ਜਿਹੜੀ ਲੋੜ ਹੈ ਉਹ ਆਪਣੀ ਸੋਚ ਦਾ ਦਾਇਰਾ ਵਧਾਉਣ ਦੀ ਲੋੜ ਹੈ। ਆਪਾਂ ਨੂੰ ਖੇਤੀਬਾੜੀ ਦੇ ਵਿੱਚ ਜੇ ਕੰਮ ਕਰਨਾ, ਖੇਤੀਬਾੜੀ ਵੀ ਕਰਨੀ ਹੈ ਤਾਂ ਆਪਣੀ ਸੋਚ ਦਾ ਦਾਇਰਾ ਵਧਾਉਣਾ ਪੈਣਾ। ਸੋਚ ਦਾ ਦਾਇਰਾ ਵਧਾ ਕੇ ਉਹਦੇ ਵਿੱਚ ਆਉਣ ਵਾਲੀ ਸਮੱਸਿਆ ਦਾ ਹੱਲ ਕਰਨਾ ਪੈਣਾ। ਹੱਲ ਕਰਕੇ ਉਹਨੂੰ ਬਹੁਤ ਸਹੀ ਤਰੀਕੇ ਨਾਲ, ਤਕਨੀਕ ਨਾਲ ਜੋੜ ਕੇ ਆਪਣਾ ਵਪਾਰ ਵਧਾ ਕੇ ਖੇਤੀ ਦੀ ਸਾਰੀ ਸਮੱਸਿਆਵਾਂ ਨੂੰ ਦੂਰ ਕਰਨਾ ਪੈਣਾ ਅਤੇ ਹਰ ਆਈਡੀਆ ਜੋ ਵੀ ਤੁਹਾਡੇ ਦਿਮਾਗ 'ਚ ਆਉਂਦਾ ਉਹ ਪੋਸੀਬਲ ਹੈ
0: ਜੀ।
1: ਇਹ ਨਹੀਂ ਜ਼ਰੂਰੀ ਕਿ ਆਪਾਂ ਕੁਛ ਸੋਚ ਲਈਏ ਅਤੇ ਉਹ ਐਂ ਲੱਗੇ ਕਿ ਪੋਸੀਬਲ ਨਹੀਂ ਹੈ
0: ਜੀ।
1: ਇਹ ਇਕੋਸਿਸਟਮ ਦੇ ਵਿੱਚ ਹਰ ਆਈਡੀਆ ਪੋਸੀਬਲ ਹੈਗਾ ਅਤੇ ਉਹਦਾ ਕੰਮ ਬਣਿਆ ਜਾ ਸਕਦਾ, ਬਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ
0: ਜੀ।
1: ਦਾਇਰਾ ਵਧਾਓ, ਅੰਤ 'ਚ ਇਹੀ ਹੈ ਵੀ ਆਪਣਾ ਸੋਚ ਦਾ ਦਾਇਰਾ ਵਧਾਓ।
0: ਬਿਲਕੁਲ ਜੀ। ਡਾਕਟਰ ਕਰਮਵੀਰ ਸਿੰਘ ਗਿੱਲ ਜੀ, ਅੱਜ ਤੁਸੀਂ ਬਹੁਤ ਹੀ ਮਹੱਤਵਪੂਰਨ ਅਤੇ ਦਿਲਚਸਪ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ, ਖਾਸ ਕਰਕੇ ਉਹਨਾਂ ਨੌਜਵਾਨਾਂ ਲਈ ਜੋ ਖੇਤੀਬਾੜੀ ਨੂੰ ਇੱਕ ਨਵੇਂ ਅੰਦਾਜ਼ ਵਿੱਚ ਅਪਣਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ। ਤੁਹਾਡੇ ਵਿਚਾਰ ਯਕੀਨਨ ਬਹੁਤ ਪ੍ਰੇਰਣਾਦਾਇਕ

0: ਅੱਜ ਦੀ ਗੱਲਬਾਤ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਖੇਤੀ ਸਿਰਫ਼ ਇੱਕ ਕਿੱਤਾ ਨਹੀਂ, ਸਗੋਂ ਨੌਜਵਾਨਾਂ ਲਈ ਉੱਦਮਤਾ ਅਤੇ ਰੋਜ਼ਗਾਰ ਦੇ ਅਨੇਕਾਂ ਮੌਕਿਆਂ ਦਾ ਖੇਤਰ ਹੈ। ਲੋੜ ਹੈ ਸਿਰਫ਼ ਨਵੇਂ ਵਿਚਾਰ, ਸਹੀ ਤਕਨੀਕ ਅਤੇ ਉਹਨਾਂ ਨੂੰ ਕਾਰੋਬਾਰੀ ਰੂਪ ਦੇਣ ਦੀ ਸੋਚ ਦੀ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਅਤੇ ਬਹੁਤ ਹੀ ਲਾਹੇਵੰਦ ਜਾਣਕਾਰੀ ਅੱਜ ਦੇ ਇਸ ਵਿਸ਼ੇ ਨਾਲ ਜੁੜੀ ਹੋਈ ਸਾਡੇ ਅਤੇ ਸਾਡੇ ਕਿਸਾਨ ਵੀਰਾਂ ਦੇ ਭੈਣਾਂ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਬਹੁਤ ਬਹੁਤ ਧੰਨਵਾਦ।
0: ਸੋ ਦੋਸਤੋ, ਉਮੀਦ ਹੈ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਗਿਆਨਵਰਧਕ ਹੋਣ ਦੇ ਨਾਲ ਨਾਲ ਪ੍ਰੇਰਣਾਦਾਇਕ ਵੀ ਰਹੀ ਹੋਵੇਗੀ। ਜੇਕਰ ਤੁਸੀਂ ਵੀ ਖੇਤੀ ਨੂੰ ਨਵੇਂ ਰੂਪ ਵਿੱਚ ਅਪਣਾ ਕੇ ਆਪਣਾ ਉੱਦਮ ਸ਼ੁਰੂ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਇਸ ਨੂੰ ਸਿਰਫ਼ ਸੁਪਨਾ ਨਾ ਰਹਿਣ ਦਿਓ, ਸਹੀ ਜਾਣਕਾਰੀ ਅਤੇ ਸਹੀ ਦਿਸ਼ਾ ਨਾਲ ਇਸ ਨੂੰ ਹਕੀਕਤ ਵਿੱਚ ਬਦਲਣ ਦੀ ਕੋਸ਼ਿਸ਼ ਕਰੋ। ਬਸ ਇਸੇ ਹੀ ਗੱਲਬਾਤ ਦੇ ਨਾਲ ਫਾਰਮ ਟੂ ਸਿਟੀ ਦੇ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ। ਨਵੇਂ ਪ੍ਰੋਗਰਾਮ ਦੇ ਵਿੱਚ ਜਲਦ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਆਪਣੇ ਦੋਸਤ ਵਿਪਨ ਸੁਮਨ ਨੂੰ ਦਿਓ ਇਜਾਜ਼ਤ। ਨਮਸਕਾਰ, ਜੈ ਹਿੰਦ।
2: ਇਸ ਪ੍ਰੋਗਰਾਮ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
3: ਕੀ ਤੁਸੀਂ ਜਾਣਦੇ ਹੋ ਰਾਸ਼ਟਰੀ ਖਾਦ ਸੁਰੱਖਿਆ ਅਤੇ ਪੋਸ਼ਣ ਮਿਸ਼ਨ NFSNM ਦਾ ਉਦੇਸ਼ ਦਾਲਾਂ, ਅਨਾਜ ਅਤੇ ਹੋਰ ਮਹੱਤਵਪੂਰਨ ਫਸਲਾਂ ਦੀ ਉਤਪਾਦਕਤਾ ਨੂੰ ਵਧਾਉਣਾ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮਿਸ਼ਨ ਰਾਹੀਂ ਕਿਸਾਨਾਂ ਨੂੰ ਬਿਹਤਰ ਤਕਨੀਕ, ਗੁਣਵੱਤਾ ਵਾਲੇ ਬੀਜ ਅਤੇ ਆਧੁਨਿਕ ਖੇਤੀ ਪ੍ਰਥਾਵਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਆਓ ਫਸਲੀ ਵਿਭਿੰਨਤਾ ਵਧਾਈਏ, ਉਤਪਾਦਨ ਵਿੱਚ ਸੁਧਾਰ ਲਿਆਈਏ ਅਤੇ ਦੇਸ਼ ਦੀ ਖਾਦ ਤੇ ਪੋਸ਼ਣ ਸੁਰੱਖਿਆ ਮਜ਼ਬੂਤ ਬਣਾਈਏ। ਰਾਸ਼ਟਰੀ ਖਾਦ ਸੁਰੱਖਿਆ ਅਤੇ ਪੋਸ਼ਣ ਮਿਸ਼ਨ, ਕਿਸਾਨ ਦੀ ਤਰੱਕੀ, ਦੇਸ਼ ਦੀ ਖੁਸ਼ਹਾਲੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਦ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ ਰਾਤ ਦੇ 8:45 ਹੋਣ ਵਾਲੇ ਨੇ ਹੁਣ ਤੋਂ ਕੁਝ ਹੀ ਪਲਾਂ ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।

0: वज्रदंती,
1: वीको वज्रदंती, भारत का गम एक्सपर्ट।
2: लाओ जी ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
3: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ ਤੇ ਤੂੰ ਵਾਇਰਲ ਨਾ ਹੋਣ ਦਾ?
2: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਵਾਰ ਨਾਗਰਿਕ ਬਣਨਾ ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ

0: ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਲਾਉਣ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ

ਸ਼੍ਰੋਤੇ ਗੁਰਲੇਜ਼ ਅਖਤਰ ਦਾ ਗਾਇਆ ਗੀਤ ਸੀ ਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾ ਰਹੇ ਹਾਂ ਇਸ ਗੀਤ ਦੇ ਨਾਲ ਗੀਤ ਨੂੰ ਨਿਭਾਇਆ ਸਤਿੰਦਰ ਸਰਤਾਜ ਨੇ ਸੰਗੀਤ ਹੈ ਬੀਟ ਮਿਨਿਸਟਰ ਦਾ

0: ਅਗਾਸ਼ਵਾਨੀ ਚੰਡੀਗੜ੍ਹ ਤੋਂ ਸੁਰਸਾਂਝ ਪ੍ਰੋਗਰਾਮ ਤੁਸੀਂ ਇਸ ਵੇਲੇ ਸੁਣ ਰਹੇ ਹੋ ਵੇਲਾ ਏ ਇੱਕ ਅੰਤਰਾਲ ਦਾ
1: ਲਓ ਜੀ ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ
2: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ ਤੇ ਤੂੰ ਵਾਇਰਲ ਨਾ ਹੋਣ ਦਾ
1: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ
4: घर का सपना हो नई गाड़ी की ख्वाहिश या किसी जरूरत के लिए पैसे SBI देता है बेहतरीन लोन ऑप्शंस आकर्षक ब्याज दरों के साथ होम ऑटो पर्सनल पेंशन और गोल्ड लोन के लिए संपर्क करें अपनी नजदीकी शाखा से SBI द बैंकर टू एवरी इंडियन नियम और शर्तें लागू
0: श्रोतियों ए एवी सरा दी तर्ज है अमृत ढिल्लों की रचना गायकी बी पराग थी

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫ ਐਮ 107.2 ਮੈਗਾਹਰਟਜ਼ ਤੇ ਰਾਤ ਦੇ 11 ਵਜਣ ਵਾਲੇ ਨੇ ਕੁਝ ਹੀ ਪਲਾਂ 'ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।